0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਿਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਸੁਣਦੇ ਰਹੀਏ FM 101.1।
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਸੁਣਦੇ ਰਹੀਏ FM 101.1।

ਅਸਲਾਮ ਅਲੈਕੁਮ ਤੁਹਾਡਾ ਬਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਿਆ ਸਲਾਮ ਕਬੂਲ ਕਰੋ। ਕੀ ਹਾਲ ਚਾਲ ਹੈ ਤੁਹਾਡੇ? ਠੀਕ ਠਾਕ ਹੋ? ਖੁਸ਼ਬਾਸ਼ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ? ਵੈਸੇ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ, ਅੱਲਾ ਪਾਕ ਦਾ ਕਰਮ। ਕਾਫ਼ੀ ਗਰਮੀ ਔਰ ਗਰਮੀ ਦੇ ਦਿਹਾੜਿਆਂ ਦੇ ਵਿੱਚ ਹਿਫਾਜ਼ਤੀ ਅਤੇ ਇਹਤਿਆਤੀ ਤਦਾਬੀਰ ਜਿਹੜੀਆਂ ਨੇ ਉਹ ਬੜੀਆਂ ਜ਼ਰੂਰੀ ਨੇ। ਬਦਲਦੇ ਮੌਸਮ ਦੇ ਵਿੱਚ ਖੁਰਾਕ ਦਾ ਬੜਾ ਖਿਆਲ ਰੱਖਣਾ ਹੁੰਦਾ, ਖਾਸ ਕਰਕੇ ਜਿਹੜਾ ਮੌਸਮ ਹੈ। ਗੈਰ ਜ਼ਰੂਰੀ ਖਾਣੇ ਨਹੀਂ ਖਾਣੇ, ਜ਼ਰੂਰਤ ਤੋਂ ਜ਼ਿਆਦਾ ਨਹੀਂ ਖਾਣੇ, ਅਤੇ ਖਾਣੇ ਦੇ ਵਿੱਚ ਬੇਇਤਿਆਤੀ ਨਹੀਂ ਕਰਨੀ। ਮੈਨੂੰ ਆਖਦੇ ਨੇ ਗੁਲਾਮ ਅਲੀ ਜਾਵੇਦ, ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੈ। ਪ੍ਰੋਗਰਾਮ ਹੈ ਰਾਵੀ ਕਿਨਾਰੇ, ਤੁਹਾਡਾ ਮੇਰਾ ਸਾਥ ਹੁੰਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਆਉਂਦੀਆਂ ਨੇ ਯਾਰਾਂ ਦੀਆਂ, ਦਿਲਦਾਰਾਂ ਦੀਆਂ ਅਤੇ ਮਿੱਠੜੇ ਮਨਠਰਾਂ ਦੀਆਂ। ਕੁਝ ਗੱਲਾਂ ਆਰ ਦੀਆਂ, ਕੁਝ ਪਾਰ ਦੀਆਂ, ਕੁਝ ਯਾਰ ਦੀਆਂ, ਕੁਝ ਦਿਲਦਾਰ ਦੀਆਂ। ਕੁਝ ਗੱਲਾਂ ਇਨਕਾਰ ਦੀਆਂ, ਕੁਝ ਇਕਰਾਰ ਦੀਆਂ, ਕੁਝ ਅੱਜ ਦੀਆਂ, ਕੁਝ ਕੱਲ੍ਹ ਦੀਆਂ, ਕੁਝ ਗੁਜ਼ਰੇ ਪਲ ਦੀਆਂ। ਕੁਝ ਗੱਲਾਂ ਤੁਹਾਡੀਆਂ, ਕੁਝ ਸਾਡੀਆਂ, ਕਰਦੇ ਰਹਾਂਗੇ ਗੱਲਾਂ ਤਾਂ ਹੁੰਦੀਆਂ ਰਹਿਣੀਆਂ। ਅਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਤੁਹਾਨੂੰ ਸੁਣਾ ਵੀ ਇੱਕ ਸੋਹਣਾ ਜਿਹਾ ਗੀਤ ਸੁਣਾ ਕੇ ਫਿਰ ਤੁਹਾਡੇ ਦਾਰ ਰਹਿੰਦੇ ਹਾਂ, ਅਤੇ ਤੁਸੀਂ ਮੇਰੇ ਨਾਲ ਰਹਿਣਾ, ਅਤੇ ਜੇ ਮੇਰੇ ਨਾਲ ਰਹਿਣਾ ਤਾਂ ਫਿਰ ਭਲਾ ਕੀ ਕਰਨਾ? ਤੁਸੀਂ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਸਭ ਤੋਂ ਪਹਿਲਾਂ ਟਾਈਪ ਕਰਨਾ 101L, ਉਸ ਤੋਂ ਬਾਅਦ ਦੇਣੀ ਹੈ ਥੋੜ੍ਹੀ ਜਿਹੀ ਸਪੇਸ, ਆਪਣਾ ਸੋਹਣਾ ਨਾਂ ਲਿਖਣਾ, ਚੰਗਾ ਮੈਸੇਜ ਲਿਖਣਾ, ਔਰ ਸੈਂਡ ਕਰਨਾ 4471 ਯਾਨੀ 4471 4471। ਤਾਂ ਜਿਵੇਂ ਹੀ ਤੁਹਾਡਾ ਮੈਸੇਜ ਪਹੁੰਚੇਗਾ ਕਰਾਂਗਾ ਆਨ ਏਅਰ। ਅਗਰ ਫੇਸਬੁੱਕ 'ਤੇ ਆਉਣਾ ਤਾਂ ਤੁਸੀਂ ਫੇਸਬੁੱਕ 'ਤੇ ਵੀ ਆ ਕੇ ਮੈਸੇਜ ਕਰ ਸਕਦੇ ਹੋ, ਔਰ ਫੇਸਬੁੱਕ ਦੇ ਪੇਜ 'ਤੇ ਆ ਕੇ ਸਰਚ ਕਰ ਲਓ FM 101 ਲਾਹੌਰ, ਜਿੱਦਾਂ FM 101 ਲਾਹੌਰ ਸਰਚ ਹੋ ਜਾਏਗਾ, ਉੱਤੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ, ਤਸਵੀਰ ਦੇ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ, ਉੱਤੇ ਤੁਸੀਂ ਕਮੈਂਟ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ। ਔਰ ਅਗਰ ਕਰਨੀ ਹੈ ਕਾਲ ਤਾਂ 042-111-000-101 ਇਸ 'ਤੇ ਆ ਕੇ ਤੁਸੀਂ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ ਪ੍ਰੋਗਰਾਮ ਕਿਵੇਂ ਲੱਗਦਾ ਪਿਆ।

ਲਓ ਜੀ ਭਾਈ, ਇਹ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਹੀ ਅਬਦੁਲ ਹਮੀਦ ਸਾਹਿਬ ਦੀ ਕਾਲ ਆ ਗਈ ਔਰ ਅਬਦੁਲ ਹਮੀਦ ਸਾਹਿਬ ਮੈਨੂੰ ਆਖਣ ਲੱਗੇ ਕਿ ਮੈਨੂੰ ਪਤਾ ਕੋਈ ਗੱਲ ਨਹੀਂ ਆਈ, ਥੋੜ੍ਹਾ ਜਿਹਾ ਤੁਸੀਂ ਲੇਟ ਹੋਇਓ ਔਰ ਉਹਦੀ ਵਜ੍ਹਾ ਹੈ ਕਿ ਤੁਹਾਡੇ ਸਾਈਕਲ ਦਾ ਚੈਨ ਉੱਤਰ ਗਿਆ ਹੋਣਾ ਅਤੇ ਚੈਨ ਗਿਆ ਹੋਣਾ ਫਸ ਅਤੇ ਉਹ ਤੁਸੀਂ ਕੱਢਦੇ ਰਹੇ ਹੋਣੇ, ਹੱਥਾਂ ਨਾਲ ਨਿਕਲਿਆ ਕੋਈ ਨਹੀਂ ਆਉਣਾ, ਮੁੜ ਤੁਸੀਂ ਸਾਈਕਲ ਨੂੰ ਦਰੀਕ ਕੇ ਲੈ ਗਿਆ ਉਸ ਕਿਸੇ ਦੁਕਾਨ 'ਤੇ, ਉੱਥੇ ਜਾ ਕੇ ਤੁਸੀਂ ਦੁਕਾਨ ਉਹ ਜਿਹੜਾ ਮਿਸਤਰੀ ਉਹਦੇ ਕੋਲੋਂ ਉਹ ਚੈਨ ਠੀਕ ਕਰਾਇਆ ਅਤੇ ਤਾਂ ਆਪਣੇ ਉੱਥੇ ਮੁੜ ਆਖਣ ਲੱਗੇ ਜੀ ਕੋਈ ਗੱਲ ਨਹੀਂ। ਖੈਰ ਹੈ ਅੱਜ ਕੱਲ੍ਹ ਦੇ ਦੌਰ 'ਚ ਵੀ ਤੁਸੀਂ ਸਾਈਕਲ 'ਤੇ ਵਧਦੇ ਹੋ ਅਤੇ ਮੁੜ ਮਾੜੇ ਬੰਦੇ ਹੋ, ਤੁਹਾਨੂੰ ਮਾਫ਼ ਚੱਕ ਰਹਿੰਦੇ ਹਾਂ। ਮੈਂ ਆਖਿਆ ਜੀ ਅਬਦੁਲ ਹਮੀਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਬਦੁਲ ਹਮੀਦ ਸਾਹਿਬ ਨੇ ਫੈਜ਼ਾ ਨਸੀਰ ਨੂੰ ਸਲਾਮ ਕਹੇ ਨੇ, ਸਲਾਮ ਤੁਹਾਡੇ ਪਹੁੰਚ ਗਏ। ਕਵਲ ਨਾਜ਼ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ। ਕਵਲ ਨਾਜ਼ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਮੇਰੇ ਪ੍ਰੋਗਰਾਮ ਦਾ ਚਮਕਦਾ ਸਿਤਾਰਾ, ਚਮਕਦੇ ਸਿਤਾਰੇ ਤੋਂ ਅੱਗੋਂ ਤੁਹਾਨੂੰ ਆਪੇ ਸਮਝ ਆ ਜਾਂਦੀ ਹੈ ਵੀ ਉਹ ਬੜਾ ਕਿਹੜਾ ਬੰਦਾ, ਉਹ ਰਜ਼ਾ ਚੌਧਰੀ ਹੈ। ਰਜ਼ਾ ਚੌਧਰੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ, ਆਖਦੇ ਨੇ ਕਿ ਯਾਰ ਮੈਨੂੰ ਤੁਸੀਂ ਆਈ ਥੋੜ੍ਹਾ ਜਿਹਾ ਲੇਟ ਹੋਇਓ ਅਤੇ ਸਾਰੇ ਚਾਹ ਕੇ ਮੈਨੂੰ ਫੋਨ ਕੀਤੇ ਜਾਂਦੇ, ਉਹ ਗੁਲਾਮ ਲਿਖੀ ਦੇ ਗਈ ਹੋਈ, ਉਹ ਗੁਲਾਮ ਲਿਖੀ ਦੇ, ਉਹ ਗੁਲਾਮ ਲਿਖੀ ਦੇ। ਮੈਂ ਉਹਨਾਂ ਜਣੇ ਆਖਿਆ ਉਹ ਕੋਈ ਗੱਲ ਨਹੀਂ, ਉਹ ਪੱਠੇ ਪੁੱਠੇ ਕਰਕੇ ਡੰਗਰਾਂ ਨੂੰ ਜ਼ਰਾ ਸੱਟ ਸੁੱਟ ਕੇ ਉਸ ਤਾਂ ਹੀ ਆਉਣਾ ਹੁੰਦਾ ਅਤੇ ਅੱਜ ਹੋ ਸਕਦਾ ਬਈ ਉਹ ਚਾਰਾ ਚੂਰਾ ਜਾਨਵਰ ਸਟੈਂਦਾ ਵਾ ਦੋਵੇ, ਥੋੜ੍ਹੀ ਜਿਹੀ ਢਿੱਲ ਲੱਗ ਗਈ ਉਸ ਉਸ, ਪਰ ਅੱਪੜ ਹੈ ਉਸੀ। ਬਿਲਕੁਲ ਰਜ਼ਾ ਬਾਈ, ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਵੇਖ ਲਓ ਅੱਪੜ ਆਇਆ, ਔਰ ਅੱਪੜ ਮੈਂ ਜਾਣਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਤੋਂ ਜ਼ਿਆਦਾ ਮੈਂ ਉਧਰੇ ਹੁੰਦਾ, ਇੱਥੇ ਮੈਂ ਆ ਕੇ ਅਤੇ ਮੈਨੂੰ ਜਿਹੜਾ ਸਕੂਨ ਮਿਲਦਾ, ਇੱਜ਼ਤ ਮਿਲਦੀ, ਉਹ ਮੇਰੀ ਸਾਰੀ ਥਕਾਵਟ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਦੂਰ ਕਰ ਛੱਡਦੇ ਨੇ, ਅਤੇ ਕੁਝ ਮੇਰੇ ਵੀ ਪ੍ਰੋਬਲਮ ਚੱਲ ਰਹੇ ਨੇ, ਅਤੇ ਤੁਸੀਂ ਦੁਆ ਸਾਰਿਆਂ ਕਰਨੀ ਹੈ ਕਿ ਅੱਲਾ ਪਾਕ ਮੇਰੀ ਪਰੇਸ਼ਾਨੀਆਂ ਵੀ ਦੂਰ ਕਰੇ, ਮੈਂ ਤੁਹਾਡੀ ਦੁਆਵਾਂ ਦਾ ਮੁਹਤਾਜ ਹਾਂ। ਔਰ ਆਖਦੇ ਨੇ ਕਿ ਜਿਸ ਵੇਲੇ ਪਰੇਸ਼ਾਨੀ ਹੋਵੇ, ਦੁੱਖ ਹੋਵੇ, ਮੁਸੀਬਤ ਹੋਵੇ, ਬੰਦਾ ਸਦਕਾ ਦੇਵੇ, ਸਦਕੇ ਦੇ ਨਾਲ ਬਹੁਤ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ। ਮੈਂ ਵੀ ਇਸ ਗੱਲ ਦਾ ਕਾਇਲ ਹਾਂ ਅਤੇ ਜਿਹੜੇ ਜਿਹੜੇ ਬੰਦੇ ਪਰੇਸ਼ਾਨੀ ਦੇ ਵਿੱਚ ਹਨ ਉਹ ਆਪਣੇ ਸਦਕੇ ਦੇਣ, ਸਦਕਿਆਂ ਨਾਲ ਮੁਸੀਬਤਾਂ ਟਾਲਣ, ਔਰ ਮੈਨੂੰ ਵੀ ਸਦਕਾ ਦੇਣਾ ਚਾਹੀਦਾ, ਮੈਂ ਵੀ ਜ਼ਰੂਰ ਦੇਸਾਂ। ਔਰ ਸਦਕੇ ਜ਼ਰੂਰੀ ਨਹੀਂ ਹੁੰਦੇ ਵੀ ਫਲਾਣੀ ਸ਼ਾਹ ਦਿਓ, ਫਲਾਣੀ ਸ਼ਾਹ ਦਿਓ, ਤੁਸੀਂ ਕਿਸੇ ਬੰਦੇ ਨਾਲ ਹੱਸ ਕੇ ਗੱਲ ਕਰ ਲਓ ਵੀ ਸਦਕਾ, ਕਿਸੇ ਨੂੰ ਪਾਣੀ ਪਿਆ ਦਿਓ ਮੁਹੱਬਤ ਨਾਲ, ਇਹ ਵੀ ਸਦਕਾ, ਕਿਸੇ ਗਰੀਬ ਦੀ ਮਦਦ ਕਰ ਦਿਓ ਵੀ ਸਦਕਾ, ਰਾਹ 'ਤੇ ਪਿਓ ਆ ਰੋੜਾ ਹਟਾ ਦਿਓ ਇਹ ਵੀ ਸਦਕਾ ਹੈ, ਕਿਸੇ ਨੂੰ ਸਿੱਧਾ ਰਾਹ ਦੱਸ ਛੱਡੋ ਇਹ ਵੀ ਸਦਕਾ ਹੈ, ਕਿਸੇ ਬਿਮਾਰ ਦੀ ਤਿਮਾਰਦਾਰੀ 'ਚ ਕਰੋ ਇਹ ਵੀ ਸਦਕਾ, ਕਿਸੇ ਦੀ ਮੁਸ਼ਕਿਲ ਹੱਲ 'ਚ ਕਰੋ ਇਹ ਵੀ ਸਦਕਾ, ਕਿਸੇ ਗਰੀਬ ਨੂੰ ਜ਼ਰੂਰਤਮੰਦ ਨੂੰ ਖਾਣਾ 'ਚ ਖਵਾਓ ਅਤੇ ਇਹ ਵੀ ਸਦਕਾ। ਹੋਰ ਵੀ ਸਦਕੇ ਦੀਆਂ ਕਈ ਗੱਲਾਂ ਨੇ, ਉਹ ਗੱਲਾਂ ਚੱਲਦੀਆਂ ਰਸ ਹਨ, ਪਰ ਚੱਲ ਚੱਲੀਏ ਕਿੱਥੇ ਬਾਈ, ਚੱਲੀਏ ਵੇਖਦੇ ਹਾਂ।

ਲਓ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ ਰੁਬੀਨਾ ਜੱਟੀ ਸਾਹਿਬਾ। ਰੁਬੀਨਾ ਜੱਟੀ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਦੁਆਵਾਂ ਦਿੱਤੀਆਂ ਔਰ ਨੇਕ ਖਾਹਿਸ਼ਾਂ ਦਾ ਇਜ਼ਹਾਰ ਕੀਤਾ ਔਰ ਫੈਜ਼ਾ ਨਸੀਰ ਲਈ ਦੁਆਵਾਂ ਕੀਤੀਆਂ, ਸਾਰੇ ਲਿਸਨਰ ਲਈ ਦੁਆਵਾਂ ਕੀਤੀਆਂ ਔਰ ਪਾਕਿਸਤਾਨ ਪੂਰੇ ਲਈ ਦੁਆਵਾਂ ਕੀਤੀਆਂ। ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਰੁਬੀਨਾ ਜੱਟੀ ਸਾਹਿਬਾ, ਤੁਸੀਂ ਜਿੰਦੇ ਰਹੋ। ਅਵੈਸ਼ ਸ਼ਾਹ ਸਾਹਿਬ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਵੈਸ਼ ਬਾਈ ਥੈਂਕ ਯੂ ਸੋ ਮੱਚ, ਅੱਲਾ ਭਲਾ ਕਰੇ ਤੁਹਾਡਾ, ਸਲਾਮਤ ਰਹੋ, ਸੁੱਖੀ ਵਸੋ ਔਰ ਮੇਰੇ ਪ੍ਰੋਗਰਾਮ ਦੇ ਵਿੱਚ ਐਵੇਂ ਆਉਂਦੇ ਰਹੋ, ਅੱਲਾ ਪਾਕ ਤੁਹਾਨੂੰ ਖੁਸ਼ੀਆਂ ਦੇਵੇ, ਆਬਾਦ ਰਹੋ। ਔਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਉਜ਼ਮਾ ਖਾਨ, ਉਜ਼ਮਾ ਖਾਨ ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਪ੍ਰੋਗਰਾਮ ਦੀ ਤਾਰੀਫ ਕੀਤੀ ਔਰ ਆਖਿਆ ਕਿ ਤੁਸੀਂ ਆਉਂਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਛਾ ਜਾਂਦੇ ਹੋ, ਮਿਹਰਬਾਨੀਆਂ।

0: اچھا بعض اوقات ایسا ہوندا کہ کچھ رشتے ایسے ہوندے جنہاں دے وچ احساس ہوندا ہے ہمدردی ہوندی ہے اور چاہت ہوندی ہے تڑپ ہوندی ہے اور بعض اوقات ایسے رشتے ہوندے نے جس بس دنیا داری دے وچ چل رہے ہوندے نے وقت گزار رہے ہوندے نے انہاں نوں تہاڈی مصیبتاں دا پریشانیاں دا احساس نہیں ہوندا لیکن ਪਤਾ ਲੱਗਦਿਆਂ ਦਾ ਉਦੋਂ ਲੱਗਦਾ ਜਦੋਂ ਕਿਸੇ ਬੰਦੇ 'ਤੇ ਕੋਈ ਮੁਸ਼ਕਿਲ ਆਵੇ ਕੋਈ ਪਰੇਸ਼ਾਨੀ ਆਵੇ ਅਤੇ ਫਿਰ ਪਤਾ ਲੱਗਦਾ ਵੀ ਕਿਹੜੇ ਕਿਹੜੇ ਬੰਦੇ ਲੱਗਦੇ ਨੇ ਅਤੇ ਕਿਹੜੇ ਕਿਹੜੇ ਬੰਦੇ ਬਸ ਐਵੇਂ ਹੀ ਮਤਲਬ ਇਹ ਵਕਤ ਗੁਜ਼ਾਰਨ ਵਾਲੇ ਨੇ ਅਤੇ ਉਹ ਪਹਿਚਾਣ ਰਿਸ਼ਤਿਆਂ ਦੀ ਜ਼ਰੂਰ ਹੋ ਜਾਂਦੀ ਹੈ ਮੈਂ ਇੱਕ ਤਜਰਬੇ ਤੋਂ ਗੁਜ਼ਰਿਆ ਤਾਂ ਉਸ ਤੋਂ ਮੈਨੂੰ ਮਹਿਸੂਸ ਇਹ ਹੋਇਆ ਕਿ ਜਿਹੜੇ ਇਹ ਮੁਸ਼ਕਿਲ ਵਕਤ ਨੇ ਨਾ ਇਹ ਇਨਸਾਨ 'ਤੇ ਆਉਂਦੇ ਜਿਹੜੇ ਨਾ ਇਹ ਆਉਣੇ ਚਾਹੀਦੇ ਨੇ ਇੱਦਾਂ ਦੇ ਆਉਣ ਨਾਲ ਪਤਾ ਲੱਗਦਾ ਹੈ ਕਿ ਕਿਹੜਾ ਬੰਦਾ ਤੁਹਾਡਾ ਦੋਸਤ ਹੈ ਕਿਹੜਾ ਬੰਦਾ ਤੁਹਾਡਾ ਯਾਰ ਹੈ ਔਰ ਕਿਹੜਾ ਬੰਦਾ ਤੁਹਾਡਾ ਯਾਰ ਨਹੀਂ ਉਹ ਕਿਹੜਾ ਬੰਦਾ ਜਿਹੜਾ ਔਖੇ ਵੇਲੇ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਥਾਪੀ ਮਾਰ ਕੇ ਆਖੇ ਕਿ ਪਰੇਸ਼ਾਨ ਨਾ ਹੋ ਮੈਂ ਤੇਰੇ ਨਾਲ ਹਾਂ ਨਾ ਔਰ ਕੁਝ ਐਸੇ ਨੇ ਕਿ ਜਿਹੜੇ ਬਿਲਕੁਲ ਤੁਹਾਡੇ ਦੁੱਖੇ ਲਏ ਪਰੇਸ਼ਾਨੀ ਵਾਲੇ ਦੂਏ ਪਾਸੇ ਮੂੰਹ ਫੇਰ ਜਾਂਦੇ ਨੇ ਵੀ ਕਿਸੇ ਤਰ੍ਹਾਂ ਦੀ ਮਦਦ ਨਾ ਕਰਨੀ ਪਵੇ ਇੱਥੋਂ ਤਾਂ ਪਤਾ ਲੱਗਦਾ ਕਿ ਕੌਣ ਕਿਹਦਾ ਹੈ ਔਰ ਕੌਣ ਕਿਹਦੇ ਨਾਲ ਕਿਤਨਾ ਪਿਆਰ ਕਰਦਾ ਹੈ
1: ਤੇਰੀ ਆਸ ਤੇ ਇਵੇਂ ਗੁਜ਼ਾਰ ਦਿੱਤੇ ਸਾਨੂੰ ਲੱਗਦਾ ਹੈ ਆਉਣਾ ਕੋਈ ਨਹੀਂ ਤੂੰ ਤਾਈਓ ਬੂਹੇ ਉਡੀਕ ਦੇ ਮਾਰ ਦਿੱਤੇ ਖੈੜਾ ਅਸਾਂ ਦਹਿਲੀਜ਼ ਦਾ ਛੱਡਿਆ ਨਾ ਬੜੇ ਰੁੱਤਾਂ ਨੇ ਸਾਡੇ 'ਤੇ ਵਾਰ ਕੀਤੇ ਸਿਰ ਹਾੜ ਦੀ ਧੁੱਪ ਨੇ ਸਾੜ ਦਿੱਤਾ ਹੱਥ ਪੋਹ ਦੇ ਪਾਲੇ ਨੇ ਠਾਰ ਦਿੱਤੇ

ਲਓ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਦੋ ਤਿੰਨ ਕਾਲਾਂ ਆਈਆਂ ਔਰ ਯਕੀਨ ਕਰੋ ਕਿ ਉਹ ਕਾਲਾਂ ਆਣ ਕੇ ਜਿਹੜੀਆਂ ਟੋਟਲ ਅਪਣਾਈਆਂ ਤਾਲੀਆਂ, ਜਿਹਦਾ ਮਹਿਸੂਸ ਹੁੰਦਾ ਕਿ ਸਾਡੇ ਆਪਣੇ ਰਿਸ਼ਤੇਦਾਰ ਨੇ, ਸਾਡੇ ਲੱਗਦੇ ਨੇ, ਸਾਡੇ ਖੈਰ ਖਾਂ ਨੇ, ਸਾਡੇ ਝਾਣ ਵਾਲੇ ਨੇ, ਅਤੇ ਬਹੁਤ ਅੱਛਾ ਲੱਗਾ ਜਿਹਦੇ ਵਿੱਚ ਉਜ਼ਮਾ ਖਾਨ ਨੇ ਦੁਬਾਰਾ ਕਾਲ ਕੀਤੀ। ਉਜ਼ਮਾ ਖਾਨ, ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਫਰੀ 'ਚ ਬੁਰਜੀ ਤੋਂ ਆਏ। ਔਰ ਫਰੀ ਦਾ ਹਮੇਸ਼ਾ ਕਾਲ ਐਵੇਂ ਹੀ ਮਹਿਸੂਸ ਹੁੰਦੀ ਹੈ ਕਿ ਜਿਵੇਂ ਆਪਣੇ ਟੱਬਰ ਦਾ ਬੰਦਾ ਹੈ, ਔਰ ਫਰੀ ਹਮੇਸ਼ਾ ਚਾਹਤ ਮੁਹੱਬਤ ਨਾਲ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ। ਔਰ ਖਾਸ ਕਰਕੇ ਜਿਹੜੀਆਂ ਖਵਾਤੀਨ ਮਸਰੂਫ ਹੁੰਦੀਆਂ ਕਿਚਨ ਦੇ ਵਿੱਚ, ਉਹਨਾਂ ਵਾਸਤੇ ਉਹਨਾਂ ਦੀ ਫਰਮਾਇਸ਼ ਹੁੰਦੀ ਕਿ ਜੀ ਕੋਈ ਸੋਹਣਾ ਜਿਹਾ ਗੀਤ ਉਹਨਾਂ ਦੇ ਨਾਵੇਂ ਕਰੋ। ਬਿਲਕੁਲ ਜ਼ਰੂਰ ਕਰਾਂਗਾ, ਔਰ ਜ਼ਰਾ ਅੱਛਾ ਜਿਹਾ ਲੱਭ ਕੇ ਖਵਾਤੀਨ ਦੇ ਨਾਵੇਂ ਉਹ ਗੀਤ ਕਰਾਂਗਾ ਜਿਹੜਾ ਉਹਨਾਂ ਨੂੰ ਅੱਛਾ ਲੱਗੇਗਾ। ਅਕਸਰ ਮੇਰੇ ਪ੍ਰੋਗਰਾਮ ਦੇ ਵਿੱਚ ਆਈਆਂ ਨੇ ਹੁਸ਼ਿਆਰਪੁਰ ਸ਼ਰੀਫ ਤੋਂ। ਅਕਸਰ ਨੇ ਬਹੁਤ ਸਾਰੀ ਲੰਬੀ ਗੱਲ ਕੀਤੀ ਔਰ ਬੜੀ ਅਪਣਾਈਅਤ ਵਾਲੀ ਗੱਲ ਕੀਤੀ। ਅਕਸਰ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਦੁਆਵਾਂ ਦਿੱਤੀਆਂ, ਨੇਕ ਖਾਹਿਸ਼ਾਂ ਦਾ ਇਜ਼ਹਾਰ ਕੀਤਾ, ਔਰ ਐਵੇਂ ਮਹਿਸੂਸ ਹੋਇਆ ਕਿ ਕੋਈ ਆਪਣਾ ਬੰਦਾ ਜਿਹੜਾ ਸਾਨੂੰ ਕਾਲ ਕਰ ਰਿਹਾ। ਅਕਸਰ ਜੀ, ਤੁਸੀਂ ਜਿਉਂਦੇ ਰਹੋ, ਖੁਸ਼ ਰਹੋ, ਅੱਲਾਹ ਪਾਕ ਤੁਹਾਨੂੰ ਖੁਸ਼ੀਆਂ ਦੇਵੇ ਔਰ ਸਲਾਮਤ ਰਹੋ।

ਹੈਲੋ ਜਨਾਬ, ਬਾਰਿਸ਼ਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਦੂਰ 'ਤੇ ਹੋਈਆਂ ਨੇ, ਲੇਕਿਨ ਬੱਦਲ ਸ਼ੱਦਲ ਜਿਹੜੇ ਨੇ ਉਹ ਰਹਿੰਦੇ ਨੇ, ਔਰ ਖਾਸ ਕਰਕੇ ਅੱਜ ਕੱਲ੍ਹ ਜਿਹੜੀ ਹਵਸ ਹੈ, ਹਵਸ ਦੇ ਮੌਸਮ ਦੇ ਵਿੱਚ ਇਨਸਾਨ ਦਾ ਬੜਾ ਪਸੀਨਾ ਨਿਕਲਦਾ, ਇਹ ਪਸੀਨੇ ਜਦੋਂ ਨਿਕਲਦੇ ਨੇ ਤਾਂ ਉਹਦੀ ਕਮੀ ਪੂਰੀ ਕਰਨੀ ਹੁੰਦੀ ਹੈ ਮਸ਼ਰੂਬ ਪੀ ਕੇ, ਲੇਕਿਨ ਮਸ਼ਰੂਬ ਉਹ ਨਹੀਂ ਕਿ ਜਿਹੜੇ ਬਾਜ਼ਾਰ ਦੇ ਵਿੱਚ ਮਿਲਦੇ ਨੇ, ਉਹ ਨਹੀਂ ਕਿ ਜਿਹੜੇ ਰੇਹੜੀਆਂ 'ਤੇ ਲਾ ਕੇ ਖੜ੍ਹੇ ਨੇ, ਬਲਕਿ ਕੋਸ਼ਿਸ਼ ਕਰਨੀ ਹੈ ਕਿ ਆਪ ਬਣਾ ਕੇ ਤਿਆਰ ਕਰਕੇ ਤੁਸੀਂ ਪੀਣੇ, ਇਸ ਵਾਸਤੇ ਕਿ ਉਹ ਜ਼ਰਾ ਸਾਫ਼ ਵੀ ਹੁੰਦੇ ਨੇ, ਕਲੀਅਰ ਵੀ ਹੁੰਦੇ, ਚੀਜ਼ਾਂ ਦਾ ਪਤਾ ਹੁੰਦਾ ਕਿਹੜੀ ਕਿਹੜੀ ਚੀਜ਼ ਵਿੱਚ ਪਾਈਏ, ਔਰ ਇਹ ਨਹੀਂ ਕਿ ਮਜ਼ੀਦ ਬੰਦਾ ਕੋਈ ਬਿਮਾਰੀ ਦਾ ਸ਼ਿਕਾਰ ਹੋ ਜਾਵੇ, ਉਸ ਤੋਂ ਬਚ ਜਾਂਦਾ ਹੈ ਮੁਖਤਸਰ ਇੱਕ ਇਸ ਮੌਸਮ ਦੇ ਵਿੱਚ, ਜਿਹਦੇ ਵਿੱਚ ਇਨਸਾਨ ਦਾ ਪੂਰਾ ਜਿਸਮ ਜਿਹੜਾ ਹੈ ਉਹਦੇ ਵਿੱਚ ਚੇਂਜਿੰਗਸ ਆ ਰਹੀਆਂ ਆਉਂਦੀਆਂ ਨੇ, ਪਾਦੂ ਦਾ ਮੌਸਮ ਹੈ ਨਾ ਜਿਹਨੂੰ ਬਦਰੂ ਬੋਲਦੇ ਨੇ, ਅਤੇ ਇਸ ਬਦਰੂ ਤੋਂ ਬਚਣ ਵਾਸਤੇ ਇਤਿਹਾਤੀ ਤਦਾਬੀਰ ਜਿਹੜੀਆਂ ਨੇ ਅਸਾਂ ਉਹ ਖੁਦ ਕਰਨੀਆਂ ਨੇ, ਕਰ ਲਵਾਂਗੇ ਤਾਂ ਜਾਵਾਂਗੇ, ਬਚ ਨਹੀਂ ਕਰਾਂਗੇ ਤਾਂ ਫਿਰ ਅੱਲਾ ਨਾ ਕਰੇ ਕਿਸੇ ਪਰੇਸ਼ਾਨੀ ਦੇ ਵਿੱਚ ਆ ਸਕਦੇ ਹਾਂ। ਅਕਸਾ ਸ਼ਰਕਪੁਰ ਸ਼ਰੀਫ ਵਾਲੇ ਉਹਨਾਂ ਦੇ ਨਾਮ ਆ ਗੀਤ ਡੈਡੀਕੇਟ ਕਰਨ ਲੱਗਾ ਉਹਨਾਂ ਨੂੰ, ਅਤੇ ਜਿਤਨੀਆਂ ਖਵਾਤੀਨ ਮੇਰਾ ਪ੍ਰੋਗਰਾਮ ਸੁਣਦੀਆਂ ਪਈਆਂ ਹਨ ਉਹਨਾਂ ਨੂੰ ਇਹ ਗੀਤ ਡੈਡੀਕੇਟ ਕਰਨ ਲੱਗਾ, ਲੇਕਿਨ ਇਹ ਗੀਤ ਫਰੀ ਆਪੀ ਦੇ ਤਰਫੋਂ ਹੈ, ਜੋ ਫਰੀਦ ਚੁਬੁਰ ਜੀ ਵਾਲੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਖਵਾਤੀਨ ਨੂੰ ਗੀਤ ਡੈਡੀਕੇਟ ਕਰੋ। ਖਵਾਤੀਨ ਨੂੰ ਜਨਾਬ ਹੋ ਗਿਆ ਇਹ ਆਪੀ ਫਰੀ ਦੇ ਤਰਫੋਂ, ਔਰ ਅਕਸਰ ਨੂੰ ਹੋ ਗਿਆ ਮੇਰੇ ਤਰਫੋਂ ਇਹ ਗੀਤ।

ਲਓ ਜੀ ਫਰੀਦ ਜੀ, ਹੁਣ ਤੁਸੀਂ ਵੀ ਖੁਸ਼ ਹੋ ਜਾਓ, ਅਕਸਰ ਸਾਹਿਬਾ ਤੁਸੀਂ ਵੀ ਖੁਸ਼ ਹੋ ਜਾਓ। ਤਾਂ ਜਿਤਨੀਆਂ ਖਵਾਤੀਨ ਸੁਣਦੀਆਂ ਪਈਆਂ ਨੇ, ਜਿਵੇਂ ਕਿ ਉਜ਼ਮਾ ਖਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਕਵਲ ਨਾਜ਼ ਪਰ ਸੁਣਦੇ ਨੇ, ਰੁਬੀਨਾ ਜੱਟੀ ਸੁਣਦੇ ਪਏ ਨੇ, ਅਤੇ ਇਹ ਵੀ ਹੁਣ ਦੱਸਣਗੀਆਂ ਕਿ ਇਹ ਗੀਤ ਕੈਸਾ ਲੱਗਾ ਜਿਹੜਾ ਖਵਾਤੀਨ ਦੇ ਨਾਮ ਕੀਤਾ। ਔਰ ਆਪੀ ਦੀ ਹਮੇਸ਼ਾ ਫਰਮਾਇਸ਼ ਹੁੰਦੀ ਕਿ ਖਵਾਤੀਨ ਦੇ ਨਾਮ ਕਰੋ। ਔਰ ਇੱਕ ਆਪੀ ਔਰ ਨੇ ਐਂ ਆਪੀ ਇਛਰੀ ਵਾਲੇ, ਉਹ ਵੀ ਸੁਣਦੇ ਪਏ ਹੋਣੇ ਨੇ ਅਤੇ ਵੇਖਦੇ ਹਾਂ ਉਹ ਕੀ ਕਹਿੰਦੇ ਨੇ। ਉਹਨਾਂ ਨੇ ਕੱਲ੍ਹ 'ਤੇ ਆਉਣਾ ਹੀ ਆਉਣਾ ਹੈ, ਲਾਈਵ ਕਾਲਾਂ ਵੀ ਤਾਂ 2:30 ਵਜੇ ਹੋਣੀਆਂ ਨੇ। ਅੱਜ ਇੱਕ ਸੋਹਣਾ ਟਾਪਿਕ ਜਿਸ 'ਤੇ ਸਾਂਝ ਪਾਉਣੀ ਹੈ। ਲੇਕਿਨ ਯਾਦ ਰੱਖਿਆ ਕਿ ਕੁਛ ਲੋਕਾਂ ਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੁੰਦੀ ਹੈ, ਮੈਂ ਵੀ ਮੁਹਤਾਜ ਹਾਂ ਤੁਹਾਡੀਆਂ ਦੁਆਵਾਂ ਦਾ, ਅਤੇ ਮੇਰੇ ਵਾਸਤੇ ਵੀ ਦੁਆ ਕੀਤੀ ਕਰੋ। ਜਮਾਲ ਭਾਈ ਮੇਰਾ ਪ੍ਰੋਗਰਾਮ ਦੇ ਵਿੱਚ ਆਏ ਨੇ, ਪ੍ਰੋਗਰਾਮ ਸੁਣਦੇ ਪਏ ਨੇ। ਜਮਾਲ ਭਾਈ ਥੈਂਕ ਯੂ ਸੋ ਮੱਚ, ਤੁਸੀਂ ਪ੍ਰੋਗਰਾਮ ਸੁਣਿਆ, ਪਸੰਦ ਕੀਤਾ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਟਾਈਮ ਕੱਢਦੇ ਹੋ, ਮਿਹਰਬਾਨੀਆਂ ਨੇ ਤੁਹਾਡੀਆਂ। ਲੇਕਿਨ ਤੁਸੀਂ ਬਾਕਾਇਦਾ ਕਾਲ ਤਾਂ ਨਹੀਂ ਆਉਂਦੇ, ਕਾਲ 'ਤੇ ਅਗਰ ਆਓ ਨਾ ਤਾਂ ਫਿਰ ਹੋਰ ਅੱਛਾ ਲੱਗੇ, ਮੈਸੇਜ ਕਰਕੇ ਟਰਖਾ ਕੇ ਤਾਂ ਭਰੇ ਹੋ ਜਾਂਦੇ ਹੋ। ਚਲੋ ਇੰਝ ਕਰਦੇ ਹਾਂ ਕਿ ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ, ਗੀਤ ਤੋਂ ਬਾਅਦ ਖਬਰਾਂ, ਖਬਰਾਂ ਤੋਂ ਬਾਅਦ ਸੋਹਣਾ ਟਾਪਿਕ 'ਤੇ ਤੁਹਾਡੀ ਸਾਂਝ, ਅਤੇ ਮੈਂ ਤੁਹਾਡੇ ਨਾਲ।

ਲਓ ਜੀ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਮੁਹੰਮਦ ਨਦੀਮ ਨੈਨ ਸੁੱਖ ਚੌਕ ਤੋਂ ਪ੍ਰੋਗਰਾਮ ਨੂੰ ਸੁਣਦੇ ਪੈ ਨੇ ਪਸੰਦ ਪਿਆ ਕਰਦੇ ਨੇ ਉਹ ਬਾਈ ਨਦੀਮ ਬਿਰਾਉ ਤਾਂ ਹੀ ਤਾਂ ਮੇਰਾ ਸਾਈਕਲ ਹੁਣ ਖਰਾਬ ਹੋਇਆ ਮੈਂ ਉੱਥੋਂ ਲੱਗ ਗਿਆ ਨੈਨ ਸੁੱਖ ਚੌਕ ਤੋਂ ਫੁੱਲਾਂ ਵਾਲੇ ਚੌਕ ਤੋਂ ਉਹ ਤਾਂ ਹੀ ਤਾਂ ਸਾਈਕਲ ਦਾ ਚੈਨ ਲੱਤਾ ਹੈ ਅਬਦੁਲ ਅਮੀਰ ਸਾਹਿਬ ਉਤਾਈ ਕਿਦਾਂ ਮੈਨੂੰ

ਹਾਲੇ ਤੁਹਾਡਾ ਤੁਹਾਡਾ ਵੀਰਾ, ਤੁਹਾਡਾ ਸੱਜਣ ਤੇ ਤੁਹਾਡਾ ਬੇਲੀ ਆਰਜੇ ਗੁਲਾਮ ਅਲੀ ਜਾਵੇਦ, ਤੁਹਾਡਾ ਆਪਣਾ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ, ਤੇ ਤੁਹਾਡਾ ਮੇਰਾ ਸਾਥ ਹਰ ਇਤਵਾਰ ਦੇ ਦਿਹਾੜੇ, ਉਹ ਵੀ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਪ੍ਰੋਗਰਾਮ ਦਾ ਦੂਜਾ ਘੰਟਾ ਸ਼ੁਰੂ ਹੋ ਗਿਆ। ਦੂਜੇ ਘੰਟੇ ਦੇ ਵਿੱਚ ਸਾਰੇ ਭੈਣਾਂ ਅਤੇ ਵੀਰਾਵਾਂ ਨੂੰ ਵੈਲਕਮ, ਜਿਹੜੇ ਲਾਹੌਰ ਆ ਰਹੇ ਨੇ ਜਾਂ ਲਾਹੌਰੋਂ ਜਾ ਰਹੇ ਨੇ, ਉਹਨਾਂ ਦੇ ਵਾਸਤੇ ਵੀ ਦੁਆਵਾਂ ਕਿ ਅੱਲਾ ਪਾਕ ਉਹਨਾਂ ਦਾ ਸਫ਼ਰ ਖੈਰ ਓ ਖਰੀਅਤ ਨਾ ਰੱਖੇ। ਜਿਹੜੇ ਲੋਕ ਦੌਰਾਨ ਡਰਾਈਵਿੰਗ ਮੇਰਾ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਦੇ ਵਾਸਤੇ ਬਹੁਤ ਸਾਰੀਆਂ ਮੁਹੱਬਤਾਂ। ਜਿਹੜੀਆਂ ਭੈਣਾਂ ਮਾਵਾਂ ਕਿਚਨ ਦੇ ਵਿੱਚ ਖੜੀਆਂ ਕੰਮ ਕਰ ਰਹੀਆਂ ਨੇ, ਉਹਨਾਂ ਦੇ ਵਾਸਤੇ ਬਹੁਤ ਸਾਰੀਆਂ ਦੁਆਵਾਂ। ਜਿਹੜੇ ਡਿਊਟੀ 'ਤੇ ਬੈਠੇ ਨੇ ਉਹਨਾਂ ਦੇ ਵਾਸਤੇ ਵੀ ਬਹੁਤ ਸਾਰੀਆਂ ਦੁਆਵਾਂ। 4471 'ਤੇ ਇੱਕ ਮੇਰੇ ਵੀਰਾਂ ਨੇ ਮੈਸੇਜ ਕੀਤਾ, ਐਡਾ ਸੋਹਣਾ ਮੈਸੇਜ, ਮੁਹੰਮਦ ਯਾਸੀਨ ਖਿੱਚੀ ਆਖਦੇ ਨੇ, ਚੱਕ ਨੰਬਰ 607 ਗਾਫ ਬੇਤੂਹਾਂ, ਤਹਿਸੀਲ ਤਾਂਦਲਿਆਂ ਵਾਲਾ ਹੈ, ਫੈਸਲਾਬਾਦ ਦਾ ਰਹਿਣ ਵਾਲਾ। ਭਾਈ ਗੁਲਾਮ ਅਲੀ ਜਾਵੇਦ, ਕਾਫੀ ਅਰਸੇ ਬਾਅਦ ਤੁਹਾਡਾ ਪ੍ਰੋਗਰਾਮ ਸੁਣਦਾ ਪਿਆਂ, ਅਤੇ ਮੇਰੀ ਸ਼ਮੂਲੀਅਤ ਅਤੇ ਮੇਰੀ ਹਾਜ਼ਰੀ ਕਬੂਲ ਕਰੋ, ਅਤੇ ਮੈਂ ਸਕਿਉਰਟੀ ਦੇ ਵਿੱਚ ਡਿਊਟੀ ਕਰਦਾ ਲਾਹੌਰ ਦੇ ਵਿੱਚ ਹੁੰਦਾ, ਅਤੇ ਮਿਹਰਬਾਨੀ ਕਰਕੇ ਮੇਰੇ ਬੱਚਿਆਂ ਨੂੰ ਮੇਰਾ ਸਲਾਮ ਦਿਓ, ਮੇਰੇ ਬੱਚੇ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਨੇ। ਪਾਕਿਸਤਾਨ ਜ਼ਿੰਦਾਬਾਦ। ਯਾਸੀਨ ਬਾਈ, ਥੋੜ੍ਹਾ ਜਿਹਾ ਮੈਂ ਮੈਸੇਜ ਤੁਹਾਡਾ ਲੇਟ ਪੜਿਆ, ਇਸ 'ਤੇ ਮਾਜ਼ਰਤ, ਕਿਉਂਕਿ ਮੈਸੇਜ ਲੇਟ ਡਿਲੀਵਰ ਹੁੰਦੇ ਨੇ, ਇਹ ਪ੍ਰੋਬਲਮ ਹੁੰਦਾ। ਅਲਬੱਤਾ ਤੁਹਾਡੀ ਆਮ ਮੁਹੱਬਤਾਂ ਦਾ ਸ਼ੁਕਰੀਆ, ਤੁਹਾਡੇ ਵਾਸਤੇ ਬਹੁਤ ਸਾਰੀਆਂ ਮੁਹੱਬਤਾਂ, ਮੁਹੱਬਤਾਂ ਦਾ ਇਜ਼ਹਾਰ ਔਰ ਦੁਆਵਾਂ, ਤੁਹਾਡੀ ਖੈਰ ਖੈਰੀਅਤ ਵਾਸਤੇ, ਸਲਾਮਤੀ ਵਾਸਤੇ, ਔਰ ਤੁਹਾਡੇ ਸਲਾਮ ਯਾਸੀਨ ਖਿੱਚੀ ਸਾਹਿਬ ਤੁਹਾਡੇ ਬੱਚਿਆਂ ਤੱਕ ਪਹੁੰਚ ਗਏ। ਉਮੀਦ ਕਰਦਾ ਕਹਿੰਦਾ ਵੀ ਪ੍ਰੋਗਰਾਮ ਦੇ ਵਿੱਚ ਰੈਗੂਲਰ ਉਸੋ। ਚਲੋ ਜੀ, ਪ੍ਰੋਗਰਾਮ ਦਾ ਦੂਜਾ ਘੰਟਾ, ਦੂਜੇ ਘੰਟੇ ਦੇ ਵਿੱਚ ਉਸ ਟੋਪਿਕ 'ਤੇ ਗੱਲ ਕਰਨੀ ਹੁੰਦੀ, ਕੁਝ ਲਾਈਵ ਕਾਲਾਂ ਹੁੰਦੀਆਂ, ਕੁਝ ਆਫ ਏਅਰ ਕਾਲਾਂ ਹੁੰਦੀਆਂ, ਤੁਸੀਂ ਲਾਈਵ ਕਾਲ ਕਰਨੀ ਤਾਂ ਤੁਹਾਡੀ ਮਰਜ਼ੀ, ਕਮੈਂਟਸ ਦੇ ਵਿੱਚ ਆ ਕੇ ਦੱਸਣਾ ਤਾਂ ਤੁਹਾਡੀ ਮਰਜ਼ੀ ਹੈ, ਮੈਸੇਜ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਔਰ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਹਾਏ ਹਾਏ, ਇਨਸਾਨ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਨਾ, ਉਹਨੂੰ ਦੋਸਤੀਆਂ ਪਸੰਦ ਆਉਂਦੀਆਂ, ਦੋਸਤ ਪਸੰਦ ਆਉਂਦੇ ਨੇ। ਇਨਸਾਨ ਨਿਕਲਿਆ ਹੈ ਉਸ ਤੋਂ, ਇਨਸਾਨ ਦੇ ਵਿੱਚ ਮੁਹੱਬਤ ਦਾ ਅਨਸਰ ਘੁੱਟ ਘੁੱਟ ਕੇ ਭਰੇ ਹੋਇਆ ਹੈ। ਇਨਸਾਨ ਉਹ ਮੁਹੱਬਤ ਜਿਹੜੀ ਹੈ ਉਹ ਕਰਦਾ ਹੈ, ਉਹ ਇਨਸਾਨਾਂ ਨਾਲ ਵੀ ਹੋ ਸਕਦੀ ਹੈ, ਮਾਲ ਦੌਲਤ ਨਾਲ ਵੀ ਹੋ ਸਕਦੀ ਹੈ, ਪਰਿੰਦਿਆਂ ਨਾਲ ਵੀ ਹੋ ਸਕਦੀ ਹੈ, ਜਾਨਵਰਾਂ ਨਾਲ ਵੀ ਹੋ ਸਕਦੀ ਹੈ, ਆਪਣੀ ਔਲਾਦ ਨਾਲ ਵੀ ਹੋ ਸਕਦੀ ਹੈ, ਆਪਣੀ ਜ਼ਾਤ ਦੇ ਨਾਲ ਵੀ ਹੋ ਸਕਦੀ ਹੈ। ਅਤੇ ਅੱਜ ਦਾ ਸਾਡਾ ਇਹ ਟੋਪਿਕ ਹੈ ਕਿ ਹਰ ਦੌਰ ਦੇ ਵਿੱਚ ਇਨਸਾਨ ਦੇ ਦੋਸਤ ਰਹਿੰਦੇ, ਅੱਛੇ ਮਾੜੇ, ਗਰੀਬ ਅਮੀਰ, ਇਨਸਾਨ ਰੱਖਦਾ ਦੋਸਤਾਂ ਨੂੰ, ਕਿਉਂਕਿ ਇਨਸਾਨ ਦਾ ਸਾਰਾ ਉਹਦੇ ਦੋਸਤ ਹੁੰਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ। ਕੋਈ ਵੀ ਬੰਦਾ ਇਹ ਨਹੀਂ ਆਖ ਸਕਦਾ ਕਿ ਮੇਰਾ ਦੋਸਤ ਕੋਈ ਨਹੀਂ, ਦੋਸਤ ਜ਼ਰੂਰ ਹੁੰਦਾ। ਤੁਸੀਂ ਅੱਜ ਮੈਨੂੰ ਇਹ ਦੱਸਣਾ ਹੈ ਕਿ ਜਿਹੜੇ ਤੁਹਾਡੇ ਦੋਸਤ ਆਵੇ ਜਾਂ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਸੁਣ ਰਹੀਆਂ ਨੇ, ਉਹਨਾਂ ਦੀਆਂ ਸਹੇਲੀਆਂ ਹੋਣਗੀਆਂ, ਤਾਂ ਦੱਸਣਾ ਕਿ ਤੁਹਾਡਾ ਜਿਹੜਾ ਅਹਾਤਾ ਆਬਾਬ ਹੈ, ਜਿਹੜੇ ਤੁਹਾਡੇ ਦੋਸਤ ਆਬਾਬ ਨੇ, ਜਿਹੜੀਆਂ ਤੁਹਾਡੀਆਂ ਸਹੇਲੀਆਂ ਨੇ, ਉਹਦੇ ਵਿੱਚ ਜ਼ਿਆਦਾਤਰ ਤੁਹਾਡੀ ਨਿਸਬਤ ਗਰੀਬ ਨੇ ਜਾਂ ਤੁਹਾਡੀ ਨਿਸਬਤ ਅਮੀਰ ਨੇ। ਯਾਨੀ ਕਿ ਤੁਹਾਡੇ ਦੋਸਤ ਜਿਹੜੇ ਹੈ ਨੇ, ਅਗਰ ਅਸੀਂ ਸਾਰਿਆਂ ਦੇ ਵਿੱਚ ਜਾਤੀ ਪਾਵੀਏ ਵੇਖੀਏ, ਤਾਂ ਜ਼ਿਆਦਾਤਰ ਦੋਸਤ ਤੁਹਾਡੇ ਤੋਂ ਅਮੀਰ ਹਨ ਜਾਂ ਤੁਹਾਡੇ ਤੋਂ ਗਰੀਬ ਹਨ, ਇਹ ਤੂੰ ਸਮਝ ਦੱਸਣਾ। ਫਿਰ ਇਹ ਗੱਲ ਦੇ ਵਿੱਚੋਂ ਗੱਲ ਕੱਢਦੇ ਹਾਂ, ਉਸ ਗੱਲ ਦੀ ਬੜੀ ਚਸ ਉਸੀ ਔਰ ਸਵਾਦ ਉਸੀ। ਮੇਰੇ ਇੱਕ ਦੋਸਤ ਨੇ ਮੈਨੂੰ 2 ਵਾਰੀ ਫਰਮਾਇਸ਼ ਕੀਤੀ ਤਾਲਿਬ ਹੁਸੈਨ ਦਰਦ ਦੀ, 2 ਹਫ਼ਤਿਆਂ ਦੇ ਵਿੱਚ ਮੈਂ ਨਸ਼ਰ ਨਾ ਕਰ ਸਕਿਆ। ਮੈਂ ਉਹਦੇ ਨਾਲ ਵਾਅਦਾ ਕੀਤਾ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਨਾ ਸੁਣਿਆ, ਮੈਂ ਤਾਲਿਬ ਹੁਸੈਨ ਦਰਦ ਚਲਾਉਣਾ ਹੈ ਅਤੇ ਤੁਹਾਨੂੰ ਸੁਣਾਵਣਾ। ਅਗਰ ਉਹ ਦੋਸਤ ਸੁਣਦੇ ਪੈਣ ਤਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਵਣ, ਆ ਕੇ ਦੱਸਣ ਤਾਲਿਬ ਹੁਸੈਨ ਦਰਦ ਦੀ ਆਵਾਜ਼ ਸੁਣ ਕੇ ਕੈਸਾ ਹੈ, ਅਸੀਂ ਮਾੜੇ ਸਰਕਾਰ ਤੁਸੀਂ ਚੰਗੇ ਹੋ, ਸਾਡਾ ਕੀ ਹੈ ਤਕਰਾਰ, ਤੁਸੀਂ ਚੰਗੇ ਹੋ।

ਜਮਾਲ ਬਾਈ ਸੁਣ ਕੇ ਦੱਸਣਾ। ਰਫਾਕਤ ਬਾਈ ਤੁਸੀਂ ਵੀ ਸੁਣਦੇ ਪਏ ਹੋ, ਜ਼ਰਾ ਦੱਸਿਆ ਹੈ ਤਾਂ ਸਹੀ। ਰਿਆਸ ਬਾਈ 18,000 ਵਾਲੇ ਹੋਏ ਤਾਂ ਗੁਲੂਕਾਰ ਹੀ ਤੁਹਾਡਾ ਨਵੇਕਲਾ ਤੁਹਾਡਾ ਗੁਲੂਕਾਰ ਹੈ, ਤੁਸਾਂ ਵੀ ਮੈਨੂੰ ਦੱਸਣਾ। ਸ਼ਹਿਜ਼ਾਦ ਬਾਈ ਸ਼ਾਦਬਾਗ ਵਾਲੇ ਪ੍ਰੋਗਰਾਮ ਸੁਣਦੇ ਪਏ ਨੇ, ਕਰਮਦਾਦ ਅਤੇ ਉਸਤਾਦ ਜੀਰੇ ਨੂੰ ਸਲਾਮ ਕਹਿ ਰਹੇ ਨੇ।

ਸ਼ੇਰੀ ਸਾਡੇ ਪ੍ਰੋਗਰਾਮ ਦੇ ਵਿੱਚ ਬਹਾਵਲ ਨਗਰ ਤੋਂ ਆਖਦੇ ਨੇ ਅੱਜ ਲਾਹੌਰ ਨਹੀਂ ਆ ਭਾਈ। ਸ਼ੇਰੀ ਬਾਈ ਦੀ ਜਦੋਂ ਕਾਲ ਆਈ ਤਾਂ ਯਕੀਨ ਕਰੋ ਮੈਂ ਨਾ ਪਿਛਲੇ ਐਤਵਾਰ ਨੂੰ ਬੜਾ ਡਰਿਆ। ਅੱਲਾ ਪਾਕ ਤੋਂ ਮੈਂ ਬਹੁਤ ਸਾਰੀਆਂ ਮਾਫੀਆਂ ਮੰਗੀਆਂ ਅਤੇ ਭਾਈ ਸ਼ੇਰੀ ਤੋਂ ਵੀ ਮਾਫੀਆਂ ਮੰਗੀਆਂ। ਹੋਇਆ ਕੁਝ ਇਸ ਤਰ੍ਹਾਂ ਕਿ ਸ਼ੇਰੀ ਭਾਈ ਮੈਨੂੰ ਮਿਲਣ ਆ ਗਏ। ਹੁਣ ਜ਼ਹਿਰ ਰੇਡੀਓ ਦੇ ਗੇਟ ਵਾਲੇ ਅੰਦਰ ਤਾਂ ਨਾ ਹੀ ਆਉਣ ਦੇਣਾ ਜੀ, ਤੁਹਾਡੇ ਲਿਖਾਇਆ ਹੋਇਆ ਨਾ ਹੋਵੇ ਜਾਂ ਦੱਸਿਆ ਹੋਇਆ ਨਾ ਹੋਵੇ। ਇਤਫਾਕ ਇਹ ਆ ਕਿ ਉਸ ਦਿਨ ਇੱਕ ਗੈਸਟ ਵੀ ਆਇਆ ਹਨ, ਤੁਸੀਂ ਲਾਈਵ ਪ੍ਰੋਗਰਾਮ ਵੀ ਸੁਣਿਆ ਹੋਣਾ। ਬਹਿਰਾਲ ਸ਼ੇਰੀ ਭਾਈ ਨੇ ਦੱਸਿਆ ਕਿ ਮੈਂ ਤੁਹਾਨੂੰ ਮਿਲਣ ਆਇਆ। ਮੈਂ ਕਿਹਾ ਅੱਛਾ ਮੈਂ ਬਾਹਰ ਨਿਕਲਦਾ ਤੁਹਾਨੂੰ ਮਿਲਦਾ। ਮੈਂ ਬਾਹਰ ਨਿਕਲਿਆ ਅਤੇ ਸ਼ੇਰੀ ਭਾਈ ਬਾਹਰ ਬੈਠੇ ਹੋਣ ਅਤੇ ਉੱਥੇ ਗਰਮੀ ਵੀ ਹਾਈ, ਧੁੱਪ ਵੀ ਹਾਈ ਅਤੇ ਸ਼ੇਰੀ ਭਾਈ ਦਾ ਪਸੀਨਾ ਨਿਕਲਿਆ ਹੋਇਆ। ਅੱਲਾ ਜਾਣਦਾ ਜਦੋਂ ਸ਼ੇਰੀ ਭਾਈ ਨੂੰ ਮੈਂ ਵੇਖਿਆ ਅਤੇ ਉਹਨਾਂ ਦਾ ਪਸੀਨਾ ਨਿਕਲਿਆ ਵੇਖਿਆ ਅਤੇ ਮੈਨੂੰ ਐਵੇਂ ਲੱਗਿਆ ਜੇ ਮੇਰੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ ਹੈ। ਮੈਨੂੰ ਇਹ ਕੈਫੀਅਤ ਸਿਰਫ ਇਸ ਵਾਸਤੇ ਕਿ ਯਾਰ ਇੱਕ ਬੰਦਾ ਮੈਨੂੰ ਮਿਲਣ ਆਇਆ ਅਤੇ ਉਹ ਗਰਮੀ 'ਤੇ ਬੈਠਾ ਰਿਹਾ, ਉਹ ਪਸੀਨੇ ਨਾਲ ਭਰਿਆ ਪਿਆ। ਇਸ ਲਮ੍ਹੇ ਨੇ, ਇਸ ਸੋਚ ਨੇ ਮੈਨੂੰ ਇਤਨਾ ਪਰੇਸ਼ਾਨ ਕੀਤਾ, ਇਤਨਾ ਮੈਂ ਅਪਸੈਟ ਔਰ ਉਦਾਸ ਹੋਇਆ। ਬਹਿਰਾਲ ਸ਼ੇਰੀ ਭਾਈ ਜ਼ਰਫ ਦੇ ਅੱਛੇ ਹਨ, ਖਾਨਦਾਨੀ ਲਿਹਾਜ਼ ਨਾਲ ਅੱਛੇ ਹਨ, ਅੱਛੇ ਖੂਨ ਦੇ ਬੰਦੇ ਹਨ। ਉਹਨਾਂ ਕਿਹਾ ਸਿਰਫ ਮੈਂ ਤੁਹਾਨੂੰ ਵੇਖਣਾ ਅਤੇ ਮਿਲਣਾ, ਮੇਰੀ ਹਸਰਤ ਪੂਰੀ ਹੋ ਗਈ ਹੈ, ਮੇਰਾ ਦੀਦਾਰ ਹੋ ਗਿਆ, ਜ਼ਿੰਦਗੀ ਰਹੀ ਤਾਂ ਮਿਲਦੇ ਰਹਾਂਗੇ ਅਤੇ ਤੁਸੀਂ ਮੈਨੂੰ ਟਾਈਮ ਦਿਵਿਆ। ਬਹਿਰਾਲ ਉਹ ਚੌਂਕਿ ਮੇਰੇ ਨਾਲ ਮਹਿਮਾਨ ਵੀ ਹਨ, ਉਹਨਾਂ ਨੂੰ ਮੈਂ ਸੀ ਆਫ ਕਰਨਾ, ਨਾਲ ਕਿਧਰੇ ਜਾਣਾ। ਸ਼ੇਰੀ ਭਾਈ ਦਾ ਭਲਾ ਹੋਵੇ, ਉਹਨਾਂ ਅੱਛੇ ਜ਼ਰਫ ਦਾ ਮੁਜ਼ਾਹਰਾ ਕਰਦੇ ਹੋਏ ਮੇਰੇ ਨਾਲ ਖਫਾ ਤਾਂ ਨਹੀਂ ਹੋਏ, ਲੇਕਿਨ ਮੈਨੂੰ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਿਆ ਇਸ ਵਾਸਤੇ ਕਿ ਇੱਕ ਮੇਰਾ ਪ੍ਰਾਹੁਣਾ ਹੈ, ਇੱਕ ਮੇਰਾ ਦੋਸਤ ਹੈ, ਇੱਕ ਮੇਰਾ ਭਰਾ ਹੈ, ਉਹ ਮੈਨੂੰ ਮਿਲਣ ਆਇਆ ਅਤੇ ਉਹ ਗਰਮੀ 'ਚ ਬੈਠਾ ਰਿਹਾ ਅਤੇ ਮੈਂ ਉਹਨੂੰ ਕੁਝ ਖਵਾ ਪਿਵਾ ਨਹੀਂ ਸਕਿਆ। ਇਸ ਗੱਲ ਨੂੰ ਮੈਂ ਘੁੜਦਾ ਰਿਹਾ, ਪੂਰਾ ਹਫ਼ਤਾ ਘੁੜਦਾ ਰਿਹਾ। ਹੁਣ ਸ਼ੇਰੀ ਬਾਈ ਨਾਲ ਗੱਲ ਹੋਈ, ਮੈਂ ਸ਼ੇਰੀ ਬਾਈ ਤੋਂ ਉਸ ਦਿਨ ਵੀ ਮਾਜ਼ਰਤ ਕੀਤੀ, ਅੱਜ ਫਿਰ ਮਾਜ਼ਰਤ ਕੀਤੀ। ਸ਼ੇਰੀ ਬਾਈ ਅੱਗੋਂ ਹੈਰਾਨ ਹੋਵਣ ਕਿ ਭਾਈ ਜਾਨ ਤੁਸੀਂ ਮਾਜ਼ਰਤ ਕਿਹੜੀ ਗੱਲ ਦੀ ਪਾ ਕਰਦੇ ਹੋ, ਤੁਸੀਂ ਮਾਜ਼ਰਤ ਕਿਹੜੀ ਗੱਲ ਦੀ ਪਾ ਕਰਦੇ ਹੋ? ਮੈਂ ਕਿਹਾ ਸਿਰਫ ਮਾਜ਼ਰਤ ਇਸ ਗੱਲ ਦੀ ਪਾ ਕਰਦਾ, ਤੁਸੀਂ ਮੈਨੂੰ ਮਿਲਣ ਆਇਆ ਹੈ ਅਤੇ ਤੁਹਾਨੂੰ ਗਰਮੀ 'ਤੇ ਬਹਿਣਾ ਪਿਆ ਅਤੇ ਤੁਹਾਡਾ ਪਸੀਨਾ ਮੇਰੇ ਤੋਂ ਵੇਖਿਆ ਨਹੀਂ ਗਿਆ। ਬਹਰਹਾਲ ਸ਼ੇਰੀ ਬਾਈ ਦੀਆਂ ਮੁਹੱਬਤਾਂ ਦਾ ਸ਼ੁਕਰਗੁਜ਼ਾਰ ਹਾਂ। ਹੋਰ ਜਿਤਨੇ ਦੋਸਤ ਅਹਿਬਾਬ ਮੇਰੇ ਪ੍ਰੋਗਰਾਮ ਨੂੰ ਸੁਣਦੇ ਨੇ, ਮੇਰੇ ਨਾਲ ਮੁਹੱਬਤ ਕਰਦੇ ਨੇ, ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਅੱਲਾ ਪਾਕ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਸ ਨੇ ਮੇਰਾ ਮਕਾਮ ਮਰਤਬਾ ਤੁਹਾਡੇ ਦਿਲਾਂ ਦੇ ਵਿੱਚ, ਤੁਹਾਡੇ ਦਿਮਾਗਾਂ ਦੇ ਵਿੱਚ ਬਣਾਇਆ ਹੋਇਆ। ਅੱਲਾ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ, ਤੁਸੀਂ ਮੇਰੇ ਫੈਮਿਲੀ ਦੀ ਤਰ੍ਹਾਂ ਹੋ, ਮੈਨੂੰ ਅੱਛੇ ਲੱਗਦੇ ਹੋ। ਐਸਨ ਖਾਨ ਬੰਦ ਰੋਡ ਵਾਲੇ ਮੇਰਾ ਪ੍ਰੋਗਰਾਮ ਸੁਣਦੇ ਪੈਣ, ਬਹੁਤ ਸਾਰੀ ਚੀਜ਼ਾਂ ਦੇ ਵਿੱਚ ਮੈਂ ਐਸਨ ਬਾਈ ਦਾ ਵੀ ਸ਼ੁਕਰਗੁਜ਼ਾਰ ਹਾਂ ਅਤੇ ਉਹਨਾਂ ਦਾ ਮਮਨੂਨ ਵੀ ਹਾਂ, ਉਹਨਾਂ ਦਾ ਇਹਸਾਨਮੰਦ ਵੀ ਹਾਂ। ਅਤੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਅਖਤਿਆਰ ਕੀਤੀ। ਰਜ਼ਾ ਚੌਧਰੀ ਨੇ ਆਖਿਆ ਕਿ ਮੇਰੇ ਸਲਾਮ ਆਖੋ ਇਬਰਾਹੀਮ ਨੂੰ, ਅਖਤਰ ਰਾਜਪੂਤ ਨੂੰ, ਰੁਬੀਨਾ ਜੱਟੀ ਨੂੰ, ਅਕਸਰ ਨੂੰ ਵੀ ਮੇਰੇ ਸਲਾਮ ਆਖੋ। ਤੁਹਾਡੇ ਸਲਾਮ ਪਹੁੰਚ ਕੇ ਉਹ ਟਾਪਿਕ 'ਤੇ ਗੱਲ ਕਰਨਾ ਚਾਹ ਰਹੇ ਹਨ। ਮੈਂ ਕਿਹਾ ਨਾ ਬਾਈ, ਲਾਈਵ ਕਾਲ 'ਤੇ ਆ ਕੇ ਨਾ ਟਾਪਿਕ 'ਤੇ ਗੱਲ ਕਰਿਆ ਜ਼ਿਆਦਾ ਅੱਛਾ ਸਬਸੀ। ਅਤੇ ਚਲੋ, ਜਦੋਂ ਤੇਰੀ ਦੁਨੀਆ ਤੋਂ ਕੀ ਹੋਏਗਾ ਬੱਲਾ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਮਾਨਤ ਗਾਰਡ ਫੈਸਲ ਟਾਊਨ ਤੋਂ। ਅਮਾਨਤ ਗਾਰਡ ਆਖਦੇ ਨੇ ਕਿ ਮੇਰਾ ਬੇਟਾ ਇਸ ਵਕਤ ਉਜ਼ੈਰ ਸਦੀਕ ਭੱਟੀ ਤੁਹਾਡਾ ਪ੍ਰੋਗਰਾਮ ਸੁਣਦਾ ਪਿਆ, ਆਪਣੇ ਪਿੰਡ ਦੇ ਵਿੱਚ ਆਪਣਾ ਮੋਬਾਈਲ ਫੋਨ ਆਪਣੀ ਛੱਤ ਲੈ ਕੇ ਜਾ ਕੇ ਬੈਠਾ ਅਤੇ ਉੱਥੇ ਮੇਰਾ ਬੇਟਾ ਵੀ ਪ੍ਰੋਗਰਾਮ ਸੁਣਦਾ ਪਿਆ ਅਤੇ ਮੇਰੀ ਫੈਮਿਲੀ ਵੀ ਤੁਹਾਡਾ ਪ੍ਰੋਗਰਾਮ ਸੁਣਦੀ ਪਈ ਹੈ। ਅਮਾਨਤ ਬਾਈ ਤੁਹਾਡਾ ਸ਼ੁਕਰੀਆ, ਉਜ਼ੈਰ ਸਦੀਕ ਭੱਟੀ ਸਾਹਿਬ ਜਿਉਂਦੇ ਰਹੋ, ਖੁਸ਼ ਰਹੋ, ਤੁਹਾਡਾ ਸ਼ੁਕਰੀਆ ਔਰ ਪੂਰੀ ਫੈਮਿਲੀ ਦਾ ਸ਼ੁਕਰੀਆ ਕਿ ਮੇਰੇ ਪ੍ਰੋਗਰਾਮ ਨੂੰ ਸੁਣਦੇ ਪੈਣ, ਉਹ ਵੀ ਤੰਗ ਹੋ ਕੇ ਮੁਸ਼ਕਿਲ ਹੋ ਕੇ, ਉਹਨਾਂ ਦੀਆਂ ਮਿਹਰਬਾਨੀਆਂ। ਅਸਲਾਮ ਅਲੈਕੁਮ ਗੁਲਾਮ ਅਲੀ ਜਾਵੇਦ, ਮੈਂ ਅਬਦੁਲ ਹਮੀਦ ਬਰਫੀ ਵਾਲੇ ਕੇ ਕਿਆ ਹਾਲ ਹੈ ਭਾਈ, ਬਚਪਨ ਕੀ ਦੋਸਤੀ, ਜਵਾਨੀ ਕੀ ਦੋਸਤੀ, ਪਰ ਜੋ ਰੇਡੀਓ ਵਾਲੋਂ ਸੇ ਦੋਸਤੀ ਕਾ ਮਜ਼ਾ ਹੈ ਵੋ ਕਹੀਂ ਨਹੀਂ ਆਇਆ, ਤਮਾਮ ਸੁਣਨੇ ਵਾਲੋਂ ਕੋ ਸਲਾਮ ਜਨਾਬ। ਅਬਦੁਲ ਹਮੀਦ ਬਰਫੀ ਵਾਲਾ ਨੇ ਵੀ 4471 'ਤੇ ਜ਼ਿੰਦਗੀ ਦਾ ਪਹਿਲਾ ਮੈਸੇਜ ਕੀਤਾ ਜੀ, ਵੈਲਕਮ, ਖੁਸ਼ ਆਮਦੀਦ। ਲੇਕਿਨ ਮੈਂ ਪੁੱਛਾਂਗਾ ਜਿਹੜਾ ਟਾਪਿਕ ਹੈ ਉਸ 'ਤੇ ਤੁਸੀਂ ਜ਼ਰੂਰ ਸਾਂਝ ਪਾਉਣੀ ਹੈ ਕਿ ਤੁਹਾਡੇ ਦੋਸਤਾਂ ਦੇ ਵਿੱਚ ਜਿਤਨੇ ਟੋਟਲ ਦੋਸਤ ਹਨ ਉਹਦੇ ਵਿੱਚ ਜ਼ਿਆਦਾ ਅਮੀਰ ਹਨ ਤੁਹਾਡੀ ਨਿਸਬਤ ਜਾਂ ਤੁਹਾਡੀ ਨਿਸਬਤ ਗਰੀਬ ਦੋਸਤ ਹਨ ਤੁਹਾਡੇ, ਇਹ ਮੈਂ ਤੁਹਾਡੇ ਕੋਲੋਂ ਪੁੱਛਣਾ। ਤੁਸੀਂ ਮੈਨੂੰ ਦੱਸਣਾ ਕਾਲ 'ਤੇ, ਨੰਬਰ ਹੈ ਮੇਰਾ 04 2 0 1 0 1। ਔਰ ਜਨਾਬ ਅਵੈਸ ਸ਼ਾਹ ਸਾਹਿਬ ਆਖਦੇ ਨੇ ਕਿ ਮੇਰੇ ਤੋਂ ਜਿਤਨੇ ਵੀ ਦੋਸਤ ਨੇ ਸਾਰੇ ਦੇ ਸਾਰੇ ਮੇਰੇ ਤੋਂ ਅਮੀਰ ਨੇ, ਸਾਰੇ ਮੇਰੇ ਤੋਂ ਅੱਛੇ ਨੇ ਔਰ ਸਾਰੇ ਜ਼ਰਫ ਦੇ ਅੱਛੇ ਨੇ। ਅਵੈਸ ਬਾਈ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਸ਼ਾਮਿਲ ਹੋ ਅਤੇ ਸ਼ਾਮਿਲ ਰਹਿਣਾ। ਹੁਣ ਚੱਲਦੇ ਹਾਂ ਅਸੀਂ ਫੇਸਬੁੱਕ ਵਾਲੇ ਪਾਸੇ। ਫੇਸਬੁੱਕ ਦੇ ਪੇਜਾਂ ਦੇ ਬਹੁਤ ਸਾਰੇ ਕਮੈਂਟਸ ਔਰ ਮੈਸੇਜ ਆਉਂਦੇ ਨੇ ਜਿਹੜੇ ਕਿ ਮੈਂ ਪੜ੍ਹਨੇ ਹੁੰਦੇ ਨੇ, ਬਾਜ਼ ਔਕਾਤ ਉਹ ਵਿੱਚੋਂ ਸਕਿਫ ਵੀ ਹੋ ਜਾਂਦੇ ਨੇ, ਰਹਿ ਜਾਂਦੇ ਨੇ, ਨਾਰਾਜ਼ ਖਫਾ ਨਾ ਹੋਇਆ ਕਰੋ। ਲੇਕਿਨ ਤੁਸੀਂ ਅਗਰ ਕਾਲ ਕਰ ਲਓ ਜਾਂ 4471 'ਤੇ ਕਰ ਲਓ ਮੈਸੇਜ, ਤਾਂ ਫਿਰ ਜ਼ਿਆਦਾਤਰ ਚਾਂਸ ਹੁੰਦਾ ਕਿ ਉਹਦੇ ਵਿੱਚੋਂ ਮਿਸ ਨਹੀਂ ਹੁੰਦੇ। ਬਹਰਹਾਲ ਵੇਖਦੇ ਹਾਂ ਕਿ ਜਨਾਬ ਕਮਲ ਨਾਜ਼ ਸਾਹਿਬ ਪੰਜਾਬ ਯੂਨੀਵਰਸਿਟੀ ਤੋਂ, ਇਹਨੂੰ ਮੁਹੰਮਦ ਅਫਜ਼ਲ ਵਸੀਮ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਮਾਨਤ ਗਾਰਡ ਫੈਸਲ ਵਾਲਿਆਂ ਨੂੰ ਵੈਲਕਮ ਆਖਿਆ ਨੇ, ਔਰ ਅਰਜੇ ਫੈਜ਼ਾ ਨਸੀਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਰਮਜ਼ਾਨ ਗੁੱਜਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਇਹਨਾਂ ਦਾ ਸ਼ੁਕਰੀਆ, ਫੈਜ਼ਾ ਨਸੀਰ ਸਾਹਿਬਾਂ ਦਾ, ਰਮਜ਼ਾਨ ਭਾਈ ਦਾ ਸ਼ੁਕਰੀਆ, ਔਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰਿਆਜ਼ ਭੱਟੀ ਸਾਹਿਬ ਸ਼ਾਦਰਾ ਟਾਊਨ ਤੋਂ, ਸ਼ਾਦਰਾ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਬਦੁੱਲਾ ਗੁੱਜਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮੁਹੰਮਦ ਇਬਰਾਹੀਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਰਜ਼ਾ ਬਾਈ ਦੇ ਬੜੇ ਲੰਬੇ ਸਾਰੇ ਮੈਸੇਜ ਨੇ, ਬਹੁਤ ਸਾਰੇ ਮੈਸੇਜ ਨੇ, ਹਮਦੁੱਲਾ ਮਲਾ ਖੇਲ ਦੇ ਬੜੇ ਸਬਕ ਆਮੋਜ਼ ਮੈਸੇਜ ਨੇ ਮੇਰੇ ਕੋਲ, ਬੜਾ ਰਿਜ਼ਲਟ ਨਿਕਲਦਾ ਉਹਨਾਂ ਦੇ ਮੈਸੇਜਾਂ ਦੇ ਵਿੱਚੋਂ, ਅਬਦੁਲ ਰਹਿਮਾਨ ਰਹਿਮਾਨ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਔਰ ਰਮਜ਼ਾਨ ਗੁੱਜਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਇਹਨਾਂ ਦਾ ਸ਼ੁਕਰੀਆ, ਮਿਹਰਬਾਨੀਆਂ। ਇਸ ਤਰ੍ਹਾਂ ਰਜ਼ਾ ਬਾਈ ਦੇ ਔਰ ਅਬਦੁੱਲਾ ਗੁੱਜਰ ਦੇ ਔਰ ਰਿਆਜ਼ ਭੱਟੀ ਦੇ ਬਹੁਤ ਸਾਰੇ ਮੈਸੇਜ ਨੇ ਜਿਹੜੇ ਕਿ ਨਾਲ ਨਾਲ ਚੱਲਦੇ ਪਏ ਨੇ, ਅਫਜ਼ਲ ਵਸੀਮ ਦੇ ਜਿਹੜੇ ਮੈਸੇਜ ਨੇ ਉਹ ਚੱਲ ਰਹੇ ਨੇ, ਪ੍ਰੋਗਰਾਮ ਨੂੰ ਪਸੰਦ ਪਾ ਕਰਦੇ ਨੇ। ਅਲੀ ਅਹਿਮਦ ਜੱਟ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਲੀ ਅਹਿਮਦ ਜੱਟ ਨੇ ਦੇਸੀ ਮਾਹੌਲ ਦੀਆਂ ਤਸਵੀਰਾਂ ਸੈਂਡ ਕੀਤੀਆਂ ਨੇ, ਉਹ ਜਿਹੜਾ ਜ਼ਮੀਨ 'ਤੇ ਬਹਿ ਕੇ ਚੁੱਲ੍ਹੇ ਦੇ ਆਸ ਪਾਸ ਬਹਿਣਾ ਹੁੰਦਾ ਸੀ, ਔਰ ਆਖਣ ਤੇਰੇ ਨਾਲ ਪਿਆਰ ਦਾ ਸ਼ੱਕ ਕੋਈ ਨਹੀਂ, ਬਸ ਤੇਰੇ ਦੀਦਾਰ ਦੀ ਝਾਅ ਰੱਖਣਾ, ਤੇਰੀ ਜ਼ਾਤ ਦੇ ਨਾਲ ਕੋਈ ਲਾਲਚ ਨਹੀਂ, ਅੱਲਾ ਪਾਕ ਦੀ ਜ਼ਾਤ ਗਵਾਹ ਰੱਖਣਾ, ਅਤੇ ਰੱਖ ਕਦਮ ਮੇਰੇ ਸੀਨੇ 'ਤੇ ਅੱਗੇ ਗੁਜ਼ਰਨ ਦੀ ਮੈਂ ਵਾਹ ਰੱਖਣਾ, ਤੈਨੂੰ ਇਲਮੀ ਨਹੀਂ ਇਸ ਗੱਲ ਦਾ, ਤੇਰੇ ਨਾਲ ਮੈਂ ਸਾਂਝੇ ਸਾਹ ਰੱਖਦਾ। ਕਿਆ ਬਾਤ ਹੈ ਅਲੀ ਅਹਿਮਦ ਜੱਟ, ਕਿਆ ਬਾਤ ਹੈ, ਤੁਸੀਂ ਮੁਹੱਬਤ ਦਾ, ਦੋਸਤੀ ਦਾ, ਰਿਸ਼ਤੇਦਾਰੀ ਦਾ, ਤਲੁਕਦਾਰੀ ਦਾ ਹੱਕ ਅਦਾ ਕਰ ਦਿੱਤਾ, ਬੜੇ ਅੱਛੇ ਜਜ਼ਬਾਤ ਹੈ ਤੁਹਾਡੇ, ਔਰ ਅਲੀ ਅਹਿਮਦ ਜੱਟ ਦੇ ਬਹੁਤ ਸਾਰੇ ਮੈਸੇਜ ਔਰ ਬਹੁਤ ਸਾਰੀਆਂ ਦੁਆਵਾਂ ਔਰ ਅਰਜੇ ਨੰਬਰ 1 ਵਾਇਸ ਦੀ ਤਾਰੀਫ, ਪ੍ਰੋਗਰਾਮ ਦੀ ਤਾਰੀਫ, ਕੰਟੈਂਟਸ ਦੀ ਤਾਰੀਫ, ਅਲੀ ਅਹਿਮਦ ਬਾਈ ਥੈਂਕ ਯੂ ਸੋ ਮਚ। ਅਬਦੁਲ ਵਸੀਮ ਬਾਈ ਫੈਸਲ ਟਾਊਨ ਤੋਂ ਤੁਸੀਂ ਹੋ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਮੇਰੇ ਵਾਸਤੇ ਇੱਜ਼ਤ ਦੀ ਗੱਲ ਹੈ। ਪੁਰਾਣੇ ਰੇਡੀਓ ਦੀ ਤਸਵੀਰਾਂ, ਰੇਡੀਓ ਦੇ ਵਿੱਚ ਮੇਰੀਆਂ ਤਸਵੀਰਾਂ 'ਤੇ ਕਿਆ ਚਸ

0: ਲਓ ਜੀ ਮਾਰਕਾ ਫਿਰ ਲਾਈਵ ਕਾਲ ਵਾਲੇ ਪਾਸੇ ਚਲੀਏ, ਕੀ ਮੂਡ ਏ, ਲਾਈਵ ਕਾਲ ਚਲਾ ਲਵੀ ਹੈ ਔਰ ਹੋਣੀ ਚਾਹੀਦੀ ਹੈ ਲਾਈਵ ਕਾਲ, ਅਤੇ ਲਾਈਵ ਕਾਲ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਜਿਹੜੇ ਦੋਸਤ ਅਹਿਬਾਬ ਹਨ, ਦੋਸਤ ਦੀ ਇੱਕ ਲੰਬੀ ਲਿਸਟ ਹੋਏਗੀ ਯਕੀਨਨ, ਉਹਦੇ ਵਿੱਚ ਜ਼ਿਆਦਾਤਰ ਤਾਦਾਦ ਜਿਹੜੀ ਹੈ ਉਹ ਤੁਹਾਡੀ ਨਿਸਬਤ ਅਮੀਰ ਦੋਸਤਾਂ ਦੀ ਹੈ ਜਾਂ ਤੁਹਾਡੀ ਨਿਸਬਤ ਗਰੀਬ ਦੋਸਤਾਂ ਦੀ ਹੈ। ਇਸੇ ਤਰ੍ਹਾਂ ਸਹੇਲੀਆਂ ਵੀ ਹੋਣਗੀਆਂ, ਉਹਨਾਂ ਦੇ ਬਾਰੇ ਵੀ ਤੁਸੀਂ ਗੱਲ ਜ਼ਰੂਰ ਦੱਸੋਗੇ। ਪਹਿਲੀ ਪਹਿਲੀ ਕਾਲ ਲੈਂਦੇ ਹਾਂ, ਵੇਖਦੇ ਹਾਂ ਸਾਡੇ ਨਾਲ ਕੌਣ ਨੇ ਅਤੇ ਸਾਨੂੰ ਕੀ ਕਹਿੰਦੇ ਨੇ। ਅਸਲਾਮ ਵਾਲੇਕੁਮ ਜੀ।
1: ਵਾਲੇਕੁਮ ਸਲਾਮ ਜਨਾਬ ਅਬਦੁਲ ਸਤਾਰ, ਕਰਿੰਦਾ ਪਿਆਂ
0: ਜੀ। ਅਬਦੁਲ ਸਤਾਰ ਭਾਈ ਬਿਸਮਿਲ੍ਲਾ, ਵੈਲਕਮ, ਖੁਸ਼ ਆਮਦੀਦ। ਕਿੱਥੋਂ ਅਬਦੁਲ ਸਤਾਰ ਭਾਈ?
1: ਮੁਲਤਾਨੋਂ।
0: ਓ ਬਿਸਮਿਲ੍ਲਾ, ਮੁਲਤਾਨ ਵਾਲੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਪ੍ਰੋਗਰਾਮ ਕੈਸਾ ਲੱਗ ਰਿਹਾ?
1: ਪ੍ਰੋਗਰਾਮ ਮੈਂ ਸੁਣਦਾ ਪਿਆਂ 1 ਵਜੇ ਤੋਂ, ਬਹੁਤ ਅੱਛਾ।
0: ਅੱਛਾ, ਤੇ ਕੀ ਕਹੋਗੇ?
1: ਜੀ ਜੀ ਮਾਇਆ ਪਿਆਰ ਤੇ ਕਰ ਲਵਾਂ, ਹਾਂ ਮੈਨੂੰ ਲੱਗਦਾ
0: ਡਰ ਮਾਇਆ ਪਿਆਰ ਤਾਂ ਕਰ ਲਵਾਂ ਪਰ ਮੈਨੂੰ ਲੱਗਦਾ ਡਰ ਮਾਇਆ। ਬੜੀ ਗੱਲ ਕੀਤੀ
1: ਡਰ ਮਾਇਆ। ਗੁਲਾਮ ਅਲੀ ਜੀ ਵੇ, ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਹੋਰ ਯਾਰ, ਅੱਗੇ ਤਾਂਗੇ ਦੀਆਂ ਗੱਦੀਆਂ ਉਸ ਦਿਨ ਸੁਣਾਈਆਂ।
0: ਬਿਲਕੁਲ ਐਵੇਂ ਗੱਲ, ਬਿਲਕੁਲ ਐਵੇਂ। ਤੇ ਕੀ ਕਹਿੰਦੇ ਹੋ, ਤੁਹਾਡੇ ਜਿਹੜੇ ਦੋਸਤ ਅਹਿਬਾਬ ਹੈ ਨੂੰ, ਉਹਦੇ ਵਿੱਚ ਜ਼ਿਆਦਾਤਰ ਦੋਸਤ ਤੁਹਾਡੇ ਦੀ ਨਿਸਬਤ ਅਮੀਰ ਹਨ ਜਾਂ ਤੁਹਾਡੀ ਨਿਸਬਤ ਗਰੀਬ ਹਨ?
1: ਗੁਲਾਮ ਅਲੀ ਜਵੇਦ, ਅਮੀਰਾਂ ਤੋਂ ਲੱਗਦਾ ਹੀ ਡਰ ਹੈ, ਜਿਹਦੇ ਕੋਲ ਰੁਪਏ ਪੈਸੇ ਕੋਠੀਆਂ ਉਹਨਾਂ ਤੋਂ ਲੱਗਦਾ ਹੀ ਡਰ ਹੈ।
0: ਠੀਕ ਹੈ, ਠੀਕ ਹੈ। ਤੁਸੀਂ ਇਹ ਦੱਸੋ ਨਾ ਬਈ, ਗਰੀਬ ਦੋਸਤਾਂ ਦੀ ਤਾਦਾਦ ਜ਼ਿਆਦਾ ਜਾਂ ਅਮੀਰ ਦੋਸਤਾਂ ਦੀ ਜ਼ਿਆਦਾ?
1: ਬਹੁਤ ਸ਼ੁਕਰੀਆ ਭਾਈ, ਅੱਲਾ ਹਾਫਿਜ਼।

0: ਤਨਮੀ ਕਜਿੰਦਾ ਨਹੀਂ ਹੈ। ਅਸਲਾਮ ਅਲੈਕੁਮ।
1: ਓ ਜੀ ਵਾਲੇਕੁਮ ਸਲਾਮ ਸਾਡੇ ਮੋਹਤਰਮ, ਕੀ ਹਾਲ ਜੀ? ਠੀਕ ਠਾਕ ਜੀ,
0: ਅਲਹਮਦੁਲਿਲਾ ਅਲਹਮਦੁਲਿਲਾ। ਤੁਸੀਂ ਸੁਣਾਓ।
1: ਬਸ ਦੁਆਵਾਂ ਤੁਹਾਡੀਆਂ ਮਾਸ਼ਾਅੱਲਾ, ਚਾਹ ਚੜ੍ਹ ਜਾਂਦੀ, ਖੁਸ਼ੀਆਂ ਪੈਦਾ ਹੋ ਜਾਂਦੀਆਂ ਦਿਲ 'ਚ, ਤੇ ਬੜਾ ਅੱਛਾ ਤੁਹਾਡਾ ਪ੍ਰੋਗਰਾਮ ਹੁੰਦਾ, ਤੇ ਮਾਸ਼ਾਅੱਲਾ ਤੁਸੀਂ ਛਾ ਜਾਂਦੇ ਹੋ ਸਾਡੇ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਕੀ ਕਹਿੰਦੇ ਹੋ ਟਾਪਿਕ ਤੇ?
1: ਟਾਪਿਕ ਦੇ ਬਾਰੇ ਦੇਖੋ ਜੀ, ਮੈਂ ਤੇ ਜ਼ਿੰਦਗੀ ਦਾ ਨਿਚੋੜ ਕੱਢਿਆ, ਮੈਂ ਕਿਹਾ ਆਪਣੇ ਤੋਂ ਮਾੜੇ ਤੋਂ ਜਾਰੀ ਲਾਣੀ ਹੈ, ਤਗੜੇ ਨਾਲ ਹੀ ਲਾਣੀ।
0: ਸਹੀ ਸਹੀ।
1: ਹਾਂ, ਗਰੀਬ ਗਰੀਬ ਸਹੀ ਹੈ ਜੀ, ਫੇਰ ਵੀ ਗਰੀਬ ਗਰੀਬ ਦੇ ਕੰਮ ਆ ਜਾਂਦਾ ਜੀ ਕਦੀ ਨਾ ਕਦੀ, ਤੇ ਅਮੀਰ ਤੇ ਘਰ ਵੀ ਹੋਵੇ ਤੇ ਗੇਟ ਕੋਲੋਂ ਵਾਪਸ ਭੇਜ ਦਿੰਦਾ ਕਿ ਮੈਂ ਘਰ ਨੀ ਹੈਗਾ।
0: ਸਹੀ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ। ਤੇ
1: ਹਾਂਜੀ, ਤੇ ਮਾਸ਼ਾਅੱਲਾ ਬੜਾ ਚੰਗਾ ਪ੍ਰੋਗਰਾਮ ਹੋ ਰਿਹਾ, ਤੇ ਸਾਰਿਆਂ ਨੂੰ ਮੇਰਾ ਉਸਤਾਦ ਜੀਰਾ ਨੀਬ ਡਰਾਈਵਰ, ਜਿੰਨੇ ਵੀ ਜਿਹੜੇ ਚਾਹ ਵਾਲੇ, ਤੇ ਵਸੀਮ ਸਾਹਿਬ ਸਾਡੇ ਬਾਦਸ਼ਾਹ ਮਾਸ਼ਾਅੱਲਾ ਆਰ ਜੇ ਬੜੇ ਪਿਆਰੇ ਨੇ, ਉਹਨਾਂ ਨੂੰ ਵੀ ਸਲਾਮ ਜੀ ਬਹੁਤਾ ਬਹੁਤਾ, ਤੇ ਤੁਹਾਨੂੰ ਦਿਲੋਂ ਤੇ ਸਲੂਟ ਤੇ ਸਲਾਮ ਜੀ
0: ਬਹੁਤਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ,
1: ਬਹੁਤ
0: ਬਹੁਤ ਸ਼ੁਕਰੀਆ। ਅੱਲਾ ਤੁਹਾਨੂੰ ਸਲਾਮਤ ਆਬਾਦ ਰੱਖੇ, ਤੁਸੀਂ ਵਸਦੇ ਰਹੋ। ਅਸਲਾਮ ਅਲੈਕੁਮ
2: ਜੀ। ਬਿਸਮਿਲ੍ਲਾ ਕਰੀਏ। ਵਾਲੇਕੁਮ ਸਲਾਮ।
0: ਅੱਜ ਤਾਂ ਭਾਈ ਅਬਦੁਲ ਹਮੀਦ ਸਾਹਿਬ ਛਾਏ ਹੋਏ ਨੇ, ਅੱਜ ਅਬਦੁਲ ਹਮੀਦ ਸਾਹਿਬ ਛਾਏ ਹੋਏ ਨੇ।
2: ਅੱਜ ਮੇਰਾ ਇੰਨਾ ਕੁ ਦਿਲ ਖੁਸ਼ ਨਾ, ਪਹਿਲਾਂ ਵੀ ਮੇਰੀ ਕਾਲ ਮਿਲ ਗਈ, ਮੈਸੇਜ ਵੀ ਪਹੁੰਚ ਗਿਆ, ਹੁਣ ਮੇਰੀ ਕਾਲ ਫਿਰ ਲੱਗ ਗਈ।
0: ਹਾਏ ਵੇਖਿਆ,
2: ਹਾਂ ਕਿਆ ਬਾਤ ਹੈ। ਦੇਖੋ ਜੀ, ਗੁਲਾਮ ਅਲੀ ਜਵੇਰ ਸਾਹਿਬ ਦੋਸਤ ਜਿਹੜੇ ਨਾ ਬਚਪਨ ਦੇ, ਅਮੀਰ ਵੀ ਹੋ ਜਾਣ ਤਾਂ ਦੋਸਤ ਦੋਸਤ ਹੀ ਹੁੰਦੇ ਆ,
0: ਬਿਲਕੁਲ
2: ਉਹਨਾਂ ਨੂੰ ਇੰਝ ਹੀ ਫੜ ਲਈਦਾ ਗਿਰੇਬਾਨ ਤੋਂ, ਇੱਧਰ ਆਏ
0: ਬਿਲਕੁਲ,
2: ਭਾਵੇਂ ਉਹ ਥਾਣੇਦਾਰ ਲੱਗਾ ਹੋਵੇ ਤੇ ਭਾਵੇਂ ਐਸਪੀ ਲੱਗਾ ਹੋਵੇ,
0: ਬਿਲਕੁਲ ਠੀਕ,
2: ਉਹ ਦੋਸਤ ਹੀ ਹੁੰਦੇ ਆ,
0: ਬਿਲਕੁਲ ਐਵੇਂ। ਹਾਂ,
2: ਇਹ ਵੀ ਗੱਲ ਹੈ ਨਾ,
0: ਬਿਲਕੁਲ ਐਵੇਂ।
2: ਤੇ ਹੁਣ ਮਾਸ਼ਾਅੱਲਾ ਦੋਸਤ ਹੀ ਸਾਡੀ ਰੇਡੀਓ ਨਾ ਹੋ ਗਈ ਆ, ਤੇ ਉਹ ਜਦੋਂ ਵੀ ਆਉਂਦੇ ਆ ਨਾ, ਇੰਝ ਜੱਫੀ ਪਾ ਕੇ ਮਿਲਣੇ, ਭਾਵੇਂ ਤਕੜੇ ਵੀ ਹੋ ਜਾਣ ਨਾ, ਉਹ ਬੜੇ ਪਿਆਰ ਕਰਦੇ ਨੇ, ਬਿਲਕੁਲ
0: ਸਹੀ।
2: ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਵਾਸਤੇ ਵੀ, ਤੁਸੀਂ ਵੀ ਦੱਸਿਆ ਕੋਈ ਲਾਭਾਂ ਆਸਾਨੀਆਂ ਕਰੇ, ਸਾਡੀ ਭੈਣ ਬੇਟੀ ਆ ਸਹਿਜਲ ਸਿੰਘ, ਉਹਦੇ ਵਾਸਤੇ ਬਹੁਤ ਸਾਰੀਆਂ ਦੁਆਵਾਂ। ਸਾਰਿਆਂ ਕਾਲਰਾਂ ਨੂੰ ਕਹਾਂਗਾ ਵੀ ਉਹਦੇ ਵਾਸਤੇ, ਸਾਡੀ ਬੇਟੀ ਆ ਭੈਣ ਆ ਸਾਡੀ, ਉਹਦੇ ਵਾਸਤੇ ਦੁਆ ਕਰਨੀ, ਅੱਲਾ ਬਾਕ ਉਹਨੂੰ ਖੇਡ ਦੇਵੇ, ਤੇ ਤੁਹਾਡੇ ਵਾਸਤੇ ਵੀ ਅੱਲਾ ਬਾਕ ਆਸਾਨੀਆਂ ਕਰੇ, ਰੱਬ ਰੱਖਾ ਤੇ ਅੱਲਾ
0: ਅੱਲਾ ਬੇਲੀ।

0: अस्सलाम वालेकुम
1: जी। वालेकुम सलाम सजना बेलियो मित्र न्याणे ते स्याणे तुसी सुन दित्ता वा फैम 101 को साडे मक्खन मलाई आर जे गुलाम जी जवे ते मैं उना दा ਆ ਨਿਕੰਮਾ ਜਿਹਾ ਉਹ ਭਾਈ ਉਹ ਸਾਈਕਲ ਧੱਕਾ ਲਾ ਕੇ ਚਲਾਉਣ ਵਾਲਾ ਰਜ਼ਾ ਚੌਧਰੀ ਉਹਦੇ ਸ਼ੋਅ 'ਚ ਐਵੇਂ ਆਇਆ ਜਿਵੇਂ ਨੇਰੀ 'ਚ ਛਾਪਰ ਆਉਂਦੇ।
0: ਓਏ ਮੇਰੇ ਅੱਲਾ, ਓਏ ਮੇਰੇ ਅੱਲਾ, ਤੁਸੀਂ ਤਾਂ ਪੂਰੇ ਅਰਜੇ ਬਣ ਗਏ ਹੋ ਭਾਈ ਜਾਨ।
1: दोस्ती को अमीरी की निगाह से ना देखा दोस्त वफा करने वाले अक्सर
0: गरीब होते हैं।
1: सारे चौपिंग वाले बातें हैं, टूरने हैं, जिंदगी से बड़े लोग आए।
0: रजा भाई तोड़ी काल ने मैंने उदास कर छड़े।
1: कई ने सबूत दिता, कई ने नसीहत दिती, कई ने मेरी हकीकत दिती। जिंदगी से दो लोग ऐसे आए, जो भी मिले उन्होंने अपनी पैसे की गल की, अपने रुतबे की गल की। रजा चौधरी ने उन्होंने हाथ जोड़ के माजरत की कि तुम सारी जिंदगी से नहीं आना, क्योंकि ਤੁਸੀਂ ਆਉਂਦੇ ਹੋ ਸਾਡਾ ਦਿਲ ਦੁਖਾਉਂਦੇ ਹੋ, ਤੁਸੀਂ ਆਪਣੇ ਪੈਸੇ ਨੂੰ ਹੀ ਤਰਜੀਹ ਦਿੰਦੇ ਹੋ ਰਿਸ਼ਤੇ ਨੂੰ ਲਈ। ਤੇ ਅਲਹਮਦੁਲਿਲਾ ਰਜ਼ਾ ਚੌਧਰੀ ਨੇ ਜਿਹੜੇ ਯਾਰ ਬਣਾਏ ਨੇ, ਗਰੀਬ ਬਣਾਏ ਨੇ। ਰਜ਼ਾ ਚੌਧਰੀ ਖੁਸ਼ੀ ਤੋਂ ਰਹਿ ਜਾਂਦਾ ਹੈ, ਗਮੀ ਤੋਂ ਕਦਮੀ ਰਿਹਾ
0: ਜ਼ਰੂਰ,
1: ਮੋਢੇ ਦਾ ਮੋਢਾ ਲਾ ਕੇ ਤੁਰਦਾ ਜ਼ਰੂਰ।
0: ਜੇ
1: ਰੁਪਈਆ ਵੀ ਨਾ ਹੋਵੇ, ਇੱਕ ਹੌਸਲਾ ਦੇ ਦਿਓ ਨਾ ਜਾ ਕੇ, ਆਹ ਮੋਢੇ ਤੇ ਥਾਪੀ ਦੇ ਦਿਓ ਨਾ ਤੇ ਦਿਲ ਵੱਡਾ ਹੋ ਜਾਂਦਾ।
0: ਸਹੀ ਕਹਿ ਰਹੇ, ਸਹੀ।
1: ਖੁਦਾ ਦੀ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਜਦੋਂ ਆਪਣਾ ਸਾਨੂੰ ਆ ਕੇ ਦੁੱਖ ਦੱਸਦਾ ਹੈ।
0: ਗਵਾਹ ਰਿਹਾ ਇਨਸ਼ਾਅੱਲਾ ਅੱਲਾ ਪਾਕ ਉਹਨੂੰ ਸੱਤੇ ਖੈਰੀ ਕਰੇ ਸੀ।
1: ਅੱਗੇ ਰੋਟੀ ਖਾਦੀ, ਹੁਣ ਦੋ ਖਾਣੀਆਂ ਉਹਨੇ।
0: ਉਹ ਮੇਰੇ ਸਦੀ ਵੀ ਖਾ ਜਾਣੀ, ਮੈਨੂੰ ਪਤਾ
1: ਖਾ ਜਾ ਸਿਆਲੀ ਭਾਈ। ਤੁਹਾਡੇ ਵਾਸਤੇ ਵੀ ਬਹੁਤ ਹੀ ਦੁਆਵਾਂ ਜੋ ਮਸਤਾਨ ਸੈਨ ਨੇ ਅੱਲਾ ਪਾਕ ਸਹੀ ਰੱਖੇ। ਮੇਰੇ ਵੱਲੋਂ ਫਰੀ ਐਂਟੀ ਕਮਲ ਨਾਜ ਉਜ਼ਮਾ ਖਾਨ ਫੈਜ਼ਾ ਰਸੀਰ ਅਬਦੁੱਲ ਅਮੀਰ ਬਰਫੀ ਵਾਲਾ ਮਾਨਸਿਕ ਸਾਡ ਅਕਸਤਾ ਜੀ ਔਰ ਜਿੰਨੇ ਵੀ ਸੁਣਦੇ ਪਏ ਨੇ ਉਹਨਾਂ ਨੂੰ ਵਾਸਤੇ ਬਹੁਤ ਸਿਹਤ ਲਾਉਂਦੀ ਦੁਆ। ਹਮੇਸ਼ਾ ਕੋਸ਼ਿਸ਼ ਕਰੋ ਜਿੱਥੇ ਇੱਜ਼ਤ ਦਿੱਤੀ ਜਾਵੇ ਨਾ ਉੱਥੇ ਇੱਜ਼ਤ ਦਿਓ ਬਸ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਜਿੰਦੇ ਰਹੋ ਭਾਈ, ਜਿੰਦੇ ਰਹੋ। हाय रजा भाई, कुछ ऐसे बोल गए हो कि पता नहीं की कर गए हो।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦੇਵੇ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਨਿਮੁਲ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
3: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
4: ਸੁਣਦੇ ਰਹੀਏ FM 101 101 101

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਓ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
2: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦੇਵੇ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਨਿਮੁਲ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ
3: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ ਸਿਹਤਮੰਦ ਬੱਚਾ ਰੋਸ਼ਨ ਪਾਕਿਸਤਾਨ ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।